Så

ਮੈਨੂੰ ਰਾਗ ਕਾ ਸਲਾਹ ਹੈ ਦੁਬਾਰਾ ਦਾ ਮੈਨੂੰ ਰਾਗ ਕਾ ਸਲਾਹ ਖੈਰ ਪ੍ਰੋਗਰਾਮ ਬਣ ਗਿਆ। ਕਹਿੰਦੇ ਨੇ ਕਿ ਇਹਦਾ ਉਸਤਾਦ ਦਾ ਨਾਂ ਸੀ ਹਰੀ ਸਾਹਿਬ, ਰਾਗ ਗਾ ਰਿਹਾ। ਅਕਬਰ ਬਾਦਸ਼ਾਹ ਨੇ ਰਾਗ ਸੁਣਿਆ, ਰਾਗ ਸੁਣ ਕੇ ਬੜਾ ਪ੍ਰਸੰਨ ਹੋਇਆ, ਨਿਹਾਲ ਹੋ ਗਿਆ। ਅਗਲੇ ਦਿਨ ਦਰਬਾਰ ਸਜਿਆ, ਦਰਬਾਰ ਦੇ ਵਿੱਚ ਕਹਿੰਦਾ ਉਹ ਤਾਨ ਸਹਿਣ ਠੀਕ ਹੈ, ਵਧੀਆ ਰਾਗ ਕਰਦਾ, ਇਹਦੇ 'ਚ ਕੋਈ ਸ਼ੱਕ ਨਹੀਂ, ਕੋਈ ਦੂਜੀ ਰਾਏ ਨਹੀਂ, ਪਰ ਜਿਹੋ ਜਿਹਾ ਰਾਗ ਤੇਰਾ ਉਸਤਾਦ ਕਰਦਾ ਉਹ ਜਿਹਾ ਤੂੰ ਕਿਉਂ ਨਹੀਂ ਗਾਉਂਦਾ, ਜਿਹੋ ਜਿਹਾ ਰਾਗ ਤੇਰਾ ਉਸਤਾਦ ਕਰਦਾ ਉਹ ਜਿਹਾ ਤੂੰ ਕਿਉਂ ਨਹੀਂ ਗਾ, ਤੂੰ ਕਿਉਂ ਉਸ ਤਰ੍ਹਾਂ ਗਾ ਸਕਦਾ। ਤਾਨ ਸਹਿਣ ਨੇ ਬੜਾ ਵਧੀਆ ਜਵਾਬ ਦਿੱਤਾ, ਉਹ ਕਹਿੰਦਾ ਅਸਲ ਵਿੱਚ ਬਾਦਸ਼ਾਹ ਗੱਲ ਇਹ ਹੈ, ਮੈਂ ਰਾਗ ਗਾਉਂਦਾ ਤੈਨੂੰ ਖੁਸ਼ ਕਰਨ ਬਦਲੇ, ਅਤੇ ਮੇਰਾ ਉਸਤਾਦ ਰਾਗ ਗਾਉਂਦਾ ਉਸ ਅੱਲਾਹ ਤਾਲਾ ਖੁਦਾਮ ਦੇ ਕਰੀਮ ਨੂੰ ਖੁਸ਼ ਕਰਨ ਬਦਲੇ, ਮੈਂ ਤੈਨੂੰ ਤੇਰੀ ਹਜ਼ੂਰੀ 'ਚ ਬਹਿ ਕੇ ਰਾਗ ਗਾਉਂਦਾ ਤੈਨੂੰ ਖੁਸ਼ ਕਰਨ ਬਦਲੇ ਗਾਉਂਦਾ, ਅਤੇ ਮੇਰਾ ਉਸਤਾਦ ਗਾਉਂਦਾ ਹੈ ਉਸ ਅੱਲਾਹ ਤਾਲਾ ਖੁਦਾਮ ਦੇ ਕਰੀਮ ਨੂੰ ਖੁਸ਼ ਕਰਨ ਬਦਲੇ। ਖੈਰ ਇਸੇ ਤਰ੍ਹਾਂ ਹੀ ਜਦੋਂ ਵੀ ਕੋਈ ਰਾਗੀ ਸਿੰਘ ਗੁਰੂ ਦਰਬਾਰ ਵਿੱਚ ਬੈਠ ਕੇ ਉਸ ਕਰਤੇ ਨਾਲ ਭਿੱਜ ਕੇ ਰਾਗ ਦਾ ਗਾਇਨ ਕਰੇ, ਸ਼ਬਦ ਰਾਗ ਵਿੱਚ ਮਿਲ ਕੇ ਗਾਵੇ, ਆਤਮਾ ਅਤੇ ਪਰਮਾਤਮਾ ਦਾ ਸਵੇਰ ਹੋ ਜਾਂਦਾ, ਆਪਣੀਆਂ ਅੱਖਾਂ ਮੁੰਦੀਆਂ ਜਾਂਦੀਆਂ। ਖੈਰ ਸਤਿਗੁਰੂ ਮਹਿਰਾਂ ਕਰਨ, ਅਰਦਾਸ ਕਰਦਾ ਹਾਂ ਕਿ ਗੁਰਦੇਵ ਪਾਤਸ਼ਾਹ ਹੋਰ ਵੀ ਇਹਨਾਂ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ, ਗੁਰੂ ਦੀ ਭੈ ਭਾਵਨੀ ਵਿੱਚ ਰਹਿ ਕੇ ਸੇਵਾ ਕਰ ਰਹੇ ਨੇ। ਜਿਹੜੇ ਮਨੋਰਥ ਨਾਲ ਸੇਵਾ ਕਰ ਰਹੇ ਨੇ ਉਹ ਮਨੋਰਥ ਪਾਤਸ਼ਾਹ ਇਹਨਾਂ ਦਾ ਛੇਤੀ ਛੇਤੀ ਕਾਰਜ ਸਿਰੇ ਚਾੜੇ, ਇਹੀ ਗੱਲ ਹੈ। ਬਾਕੀ ਸਮਝ ਗਏ ਹੋਵੋਗੇ ਤੁਸੀਂ ਕਿ ਸਤਿਗੁਰੂ ਅੱਗੇ ਅਰਦਾਸ ਕੀ ਹੈ, ਆਪਾਂ ਸਾਰੇ ਹੀ ਯਾਨੀ ਕਿ ਇੱਕ ਮਕਸਦ ਵਾਸਤੇ ਬੈਠੇ ਹਾਂ, ਵਿਰਲੇ ਹੀ ਨੇ ਜਿਹੜੇ ਗ੍ਰੀਨ ਕਾਰਡ ਤੋਂ ਬਾਅਦ ਗੁਰੂ ਘਰਾਂ ਦੀ ਸੇਵਾ ਕਰਦੇ, ਵਿਰਲੇ ਹੀ ਅਤੇ ਸਤਿਗੁਰੂ ਅੱਗੇ ਅਰਦਾਸ ਹੈ ਕਿ ਪਾਤਸ਼ਾਹ ਹਾਂ ਉਸ ਤੋਂ ਬਾਅਦ ਸੇਵਾ ਕਰਨੀ ਨਹੀਂ ਕਰਨੀ ਇਹ ਇਹਨਾਂ ਦੇ ਵੱਸ ਦੀ ਗੱਲ ਹੁੰਦੀ ਹੈ, ਕਿਉਂਕਿ ਜੋ ਇਹ ਭਾਵਨਾ ਹੈ ਇਹਨਾਂ ਦੇ ਬਣਦੀ, ਮੈਂ ਤਾਂ ਇਹ ਅਰਦਾਸ ਕਰਾਂਗਾ ਪਾਤਸ਼ਾਹ ਇਹਨਾਂ ਦੀਆਂ ਭਾਵਨਾ ਨੂੰ ਸਤਿਗੁਰੂ ਫਲ ਲਓ। ਖੈਰ ਸਤਿਗੁਰੂ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ, ਜਿੱਥੇ ਤੁਸੀਂ ਬੜੇ ਪਿਆਰ ਸਤਿਕਾਰ ਨਾਲ ਅੰਮ੍ਰਿਤਮਈ ਕੀਰਤਨ ਸਰਵਣ ਕੀਤਾ, ਇਸ ਦੇ ਨਾਲ ਨਾਲ ਬਹੁਤ ਹੀ ਅਤਿ ਸਤਿਕਾਰਯੋਗ ਭਾਈ ਸਾਹਿਬ ਸਰਦਾਰ ਚਰਨਜੀਤ ਸਿੰਘ ਸਮਰਾ ਸਾਹਿਬ ਜੋ ਸਕੱਤਰ ਸਾਹਿਬ, ਉਹ ਆਪ ਜੀ ਨੂੰ ਬੜੇ ਪਿਆਰ ਨਾਲ ਦੱਸ ਕੇ ਗਏ ਨੇ ਕਿ ਢਾਡੀ ਵਾਰਾਂ ਜੋ ਪਿਛਲੇ ਸੋਮਵਾਰ ਤੋਂ ਲੈ ਕੇ ਅੱਜ ਤੱਕ ਅਸੀਂ ਗੁਰੂ ਕੀ ਸੰਗਤ ਨੂੰ ਸਰਵਣ ਕਰਵਾਉਂਦੇ ਆ ਰਹੇ ਹਾਂ, ਕੱਲ੍ਹ ਦੁਪਹਿਰ ਦਾ ਆਖਰੀ ਦੀਵਾਨ, ਪਰਸੋਂ ਅਸੀਂ ਮਟੀਕੇ ਚਲੇ ਜਾਣਾ, ਇਸ ਤਰ੍ਹਾਂ ਲੜੀਵਾਰ ਪ੍ਰੋਗਰਾਮ ਬਣੇ ਨੇ। ਸਤੰਬਰ ਵਿੱਚ ਢਾਡੀ ਜੱਥੇ ਦੀ ਇੰਡੀਆ ਵਾਪਸੀ ਹੈ। ਸੋ ਸਤਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ, ਨਦੀਆਂ ਵਾਹ ਵਿਛੁੰਦਿਆਂ ਮੇਲਾ ਸੰਜੋਗੀ ਰਾਮ, ਜੋ ਬਹੁਤ ਹੀ ਅਤਿ ਸਤਿਕਾਰਯੋਗ ਸਾਡੇ ਭੈਣ ਜੀ ਭੈਣ ਸੁਖਵਿੰਦਰ ਕੌਰ ਜੋ ਮੇਰੇ ਨਾਲ ਸੱਜੇ ਹੱਥ ਖਲੋਤੇ ਨੇ, ਮੇਰੇ ਛੋਟੇ ਵੀਰ ਬਲਵਿੰਦਰ ਸਿੰਘ ਜੀ ਕਮਲ ਮਾਛੀਵਾੜੇ ਤੋਂ, ਇਹ ਕਨੇਡਾ ਡੇਢ ਦੋ ਸਾਲ ਵਰਕ ਪਰਮਿਟ 'ਤੇ ਹੈ ਅਤੇ ਉਦੋਂ ਮੇਲ ਮਿਲਾਪ ਹੋਇਆ ਭੈਣ ਜੀ ਨਾਲ ਪਰਿਵਾਰ ਨਾਲ, ਅਤੇ ਉਹਨਾਂ ਨੇ ਜੋ ਸੁਨੇਹ ਪ੍ਰਗਟਾਇਆ ਹੈ ਆਪਣੇ ਗ੍ਰਹਿ ਵਿਖੇ ਬੁਲਾਇਆ, ਜਲ ਪਾਣੀ ਪ੍ਰਸ਼ਾਦਾ ਪਾਣੀ ਛਕਾਇਆ, ਪੀਲਾ ਛਕਾਇਆ, ਨਾਲ ਢਾਡੀ ਜੱਥੇ ਦੀ ਮਾਇਕ ਤੌਰ 'ਤੇ ਉਹਨਾਂ ਨੇ ਜੋ ਸੇਵਾ ਕੀਤੀ ਹੈ। ਸਤਿਕਾਰਯੋਗ ਵੀਰ ਕੁਲਦੀਪ ਸਿੰਘ ਜੀ ਉਹਨਾਂ ਦੇ ਪਰਿਵਾਰਕ ਮੈਂਬਰ ਗੁਰੂ ਦਰਬਾਰ ਪਹੁੰਚੇ ਨੇ। ਅਰਦਾਸ ਕਰਦਾ ਹਾਂ ਕਿ ਪਾਤਸ਼ਾਹ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ, ਸਾਹਿਬ ਕਿਸ ਕਮਾਈਆਂ ਬਰਕਤਾਂ ਪਾਉਣ, ਸਤਿਗੁਰੂ ਯਾਤਰਾ ਸਫਲ ਕਰਨ। ਇੱਕ ਵਾਰ ਸਾਰੀ ਸੰਗਤ ਆਪੋ ਆਪਣੀਆਂ ਰਸਨਾਂ ਤੋਂ ਗੱਜ ਕੇ ਕਹੋ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਸਿੱਖ ਧਰਮ ਅਤੇ ਮੁਗਲੀਆ ਹਕੂਮਤ ਦਾ ਧਰਮ ਇੱਕੋ ਸਮੇਂ ਸ਼ੁਰੂ ਹੈ, ਸਿੱਖ ਧਰਮ ਅਤੇ ਮੁਗਲੀਆ ਹਕੂਮਤ ਦਾ ਧਰਮ ਇੱਕੋ ਸਮੇਂ ਸ਼ੁਰੂ ਹੋਇਆ। ਸਿੱਖ ਧਰਮ ਦੇ ਬਾਨੀ ਨੇ ਸਾਹਿਬ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ। ਮੁਗਲੀਆ ਹਕੂਮਤ ਦਾ ਪਹਿਲਾ ਬਾਦਸ਼ਾਹ ਹੈ ਬਾਬਰ। ਜਦੋਂ ਮੇਰੇ ਪਾਤਸ਼ਾਹ ਦਾ ਰਾਏਪੁਰ ਦੀ ਤਲਵੰਡੀ ਮਹਿਤਾ ਕਲਿਆਣ ਜੀ ਦੇ ਘਰ ਮਾਂ ਤ੍ਰਿਪਤਾ ਦੀ ਕੁੱਖ ਅਵਤਾਰ ਹੁੰਦਾ ਹੈ, ਉਦੋਂ ਹਿੰਦੁਸਤਾਨ ਉੱਤੇ ਅਸਲ ਵਿੱਚ ਲੋਧੀ ਖਾਨਦਾਨ ਦਾ ਰਾਜ ਸੀ। ਲੜਾਈ ਤਕੋਨੀ ਸੀ। 1521 ਵਿੱਚ ਬਾਬਰ ਬਾਦਸ਼ਾਹ ਨੇ ਪਾਣੀਪਤ ਦੀ ਤੀਜੀ ਲੜਾਈ ਜਿੱਤੀ ਅਤੇ ਲੋਧੀ ਖਾਨਦਾਨ ਦਾ ਹਿੰਦੁਸਤਾਨ ਵਿੱਚੋਂ ਸਦਾ ਵਾਸਤੇ ਬਿਸਤਰਾ ਗੋਲ ਹੋ ਗਿਆ। ਬਾਬਰ ਦਾ ਪੁੱਤਰ ਹੋਇਆ ਹਮਾਜੂ। ਮੈਂ ਗੱਲ ਕੀਤੀ ਕਿ ਸਿੱਖ ਧਰਮ ਅਤੇ ਮੁਗਲੀਆ ਹਕੂਮਤ ਦਾ ਧਰਮ ਇੱਕੋ ਸਮੇਂ ਸ਼ੁਰੂ ਹੋਇਆ। ਇੱਧਰੋਂ ਮੁਗਲੀਆ ਹਕੂਮਤ ਦਾ ਦੂਜਾ ਬਾਦਸ਼ਾਹ ਹੈ ਹਮਾਜੂ। ਉੱਧਰੋਂ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਮਹਾਰਾਜ ਦੇ ਉੱਤਰਾਧਿਕਾਰੀ ਨੇ ਸਾਹਿਬ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ। ਇੱਧਰੋਂ ਮੁਗਲੀਆ ਹਕੂਮਤ ਦਾ ਤੀਸਰਾ ਬਾਦਸ਼ਾਹ ਹੈ ਅਕਬਰ ਹਮ
ਇਹਨੂੰ ਕਹਿ ਲਓ ਕਿ ਗੁਰੂ ਰਾਮਦਾਸ ਮਹਾਰਾਜ ਤੱਕ ਮੁਗਲੀਆ ਹਕੂਮਤ ਦੇ ਤਖ਼ਤ ਦਾ ਵਾਰਸ ਅਕਬਰ ਬਾਦਸ਼ਾਹ ਹੈ। ਅਕਬਰ ਬਾਦਸ਼ਾਹ ਨੇ ਸੁਲਾ ਕੁਲ ਕੁਲਸੀ ਦਾ ਰਸਤਾ ਅਖਤਿਆਰ ਕੀਤਾ ਸੀ। ਅਕਬਰ ਬਾਦਸ਼ਾਹ ਨੇ ਦੀਨੇ ਲਾਈ ਨਵਾਂ ਧਰਮ ਸ਼ੁਰੂ ਕੀਤਾ ਸੀ। ਅਕਬਰ ਬਾਦਸ਼ਾਹ ਨੇ ਰਾਜ ਪਤਾਨੇ ਦੇ ਲੋਕਾਂ ਨਾਲ ਮੇਲ ਜੋੜ ਵੀ ਕੀਤਾ ਅਤੇ ਜੰਗਾਂ ਵੀ ਲੜੀਆਂ। ਜਿਹਦਾ ਅਕਬਰ ਬਾਦਸ਼ਾਹ ਨੇ ਚਿਤੌੜ ਦਾ ਕਿਲ੍ਹਾ ਜਿੱਤਿਆ, ਚਿਤੌੜ ਦਾ ਕਿਲ੍ਹਾ, ਅਤੇ ਜਦੋਂ ਉਹਨੇ ਵਿਜੇ ਦੇ ਜਸ਼ਨ ਮਨਾਏ, ਵਿਜੇ ਦੇ ਜਸ਼ਨ, ਜਿੱਤ ਦਾ ਪ੍ਰਗਟਾਵਾ ਕੀਤਾ, ਅਤੇ ਪਤਾ ਕਿੰਨੇ ਜੰਜੂ ਤੋਲੇ, 74 ਮਣ ਪੱਕਾ ਜੰਜੂ ਤੋੜ ਕੇ ਨੇ ਵਿਜੇ ਦੇ ਜਸ਼ਨ ਮਨਾਏ। ਹੁਣ ਜੰਜੂ ਦਾ ਭਾਰ ਕਿੰਨਾ ਕੁ ਹੋ ਸਕਦਾ, ਵੱਧ ਤੋਂ ਵੱਧ ਘੱਟ ਹੀ ਹੋਵੇਗਾ। ਹੁਣ ਇਹ ਅੰਦਾਜ਼ਾ ਤੁਸੀਂ ਲਾਓ, 74 ਮਣ ਪੱਕਾ ਉਹਨੇ ਜੰਜੂ ਤੋਲਿਆ ਜਿਹਦੇ ਉਹਨੇ ਚਿਤੌੜ ਦਾ ਕਿਲ੍ਹਾ ਫਤਿਹ ਕੀਤਾ। ਖੈਰ ਅਕਬਰ ਬਾਦਸ਼ਾਹ ਤੋਂ ਬਾਅਦ ਤਖ਼ਤ ਦਾ ਵਾਰਸ ਕੌਣ ਬਣਦਾ ਹੈ? ਸਲੀਮ, ਅਸਲ ਨਾਂ ਦਾ ਸਲੀਮ ਹੈ ਅਤੇ ਉਪਨਾਮ ਖਲਸ ਦਾ ਇਹਦਾ ਨਾਂ ਪਿਆ ਜਹਾਂਗੀਰ ਬਾਦਸ਼ਾਹ। ਇੱਧਰੋਂ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਤੋਂ ਬਾਅਦ ਪੰਜਵੇਂ ਬਾਬਾ ਨਾਨਕ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਗੁਰਤਾ ਗੱਦੀ ਦੇ ਬਰਾਜਮਾਨ ਹੁੰਦੇ। ਜਿਵੇਂ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਨੇ ਕਰਤਾਰਪੁਰ ਨਗਰ ਵਸਾਇਆ ਅਤੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਨੇ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਖਡੂਰ ਸਾਹਿਬ ਜਾ ਕੇ ਸਿੱਖੀ ਦਾ ਪ੍ਰਚਾਰ ਕਰਨ ਦੀ ਹਿਦਾਇਤ ਕੀਤੀ। ਇਸੇ ਤਰ੍ਹਾਂ ਗੁਰੂ ਅੰਗਦ ਦੇਵ ਮਹਾਰਾਜ ਨੇ ਗੁਰੂ ਅਮਰਦਾਸ ਮਹਾਰਾਜ ਨੂੰ ਗੋਇੰਦਵਾਲ ਸਾਹਿਬ ਸੁਣਨ ਦਾ ਹੁਕਮ ਕੀਤਾ। ਗੁਰੂ ਅਮਰਦਾਸ ਮਹਾਰਾਜ ਨੇ ਗੁਰੂ ਰਾਮਦਾਸ ਮਹਾਰਾਜ ਨੂੰ, ਜਿਹਦਾ ਨਾਂ ਪਹਿਲਾਂ ਯਾਨੀ ਕਿ ਗੁਰੂ ਘਰ ਚੜ੍ਹ ਰੱਖਿਆ, ਅੰਮ੍ਰਿਤਸਰ ਸ਼ਹਿਰ ਵਸਾਉਣ ਦਾ ਹੁਕਮ ਕੀਤਾ। ਅਤੇ ਤੁਹਾਨੂੰ ਗੁਰੂ ਅਰਜਨ ਦੇਵ ਮਹਾਰਾਜ ਨੇ ਅੰਮ੍ਰਿਤ ਸਰੋਵਰ ਨੂੰ ਪੱਕਿਆ ਵੀ ਕੀਤਾ, ਇਹਦੇ ਨਾਲ ਹਰਿਮੰਦਰ ਸਾਹਿਬ ਦੀ ਤਮੀਨ ਵੀ ਕਰਵਾਈ ਅਤੇ ਇਹਦੇ ਨਾਲ ਨਾਲ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਕਰਤਾਰਪੁਰ ਨਵਾਂ ਨਗਰ ਵਸਾਇਆ ਜਿਹੜਾ ਬਿਲਕੁਲ ਜਲੰਧਰ ਦੇ ਪੈਰਾਂ ਥੱਲੇ। ਇਹ ਕਰਤਾਰਪੁਰ ਨਗਰ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਵਸਾਇਆ। ਖੈਰ ਸਮਾਂ ਆਪਣੇ ਚੱਲੇ ਚੱਲਦਾ ਜਾਂਦਾ ਹੈ, ਸਾਹਿਬ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਨੂੰ ਸ਼ਹੀਦ ਕਰਵਾਉਂਦਾ ਹੈ ਵਕਤ ਦਾ ਬਾਦਸ਼ਾਹ ਹੈ ਜਹਾਂਗੀਰ। ਜਹਾਂਗੀਰ ਬਾਦਸ਼ਾਹ ਦੀ ਮਿਰਤੂ ਤੋਂ ਬਾਅਦ ਇਹਦਾ ਪੁੱਤਰ ਤਖ਼ਤ ਦਾ ਵਾਰਸ ਬਣਦਾ ਹੈ, ਜਿਹਦਾ ਅਸਲ ਨਾਂ ਖੁਰਮ ਹੈ ਅਤੇ ਤਖ਼ਲਸ ਇਹਦਾ ਨਾਂ ਪਿਆ ਹੈ ਸ਼ਾਹਜਹਾਂ ਬਾਦਸ਼ਾਹ। ਹੁਣ ਸ਼ਾਹਜਹਾਂ ਬਾਦਸ਼ਾਹ ਤਖ਼ਤ ਦਾ ਵਾਰਸ ਬਣਦਾ ਹੈ। ਇਧਰੋਂ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹਾਦਤ ਤੋਂ ਉਪਰੰਤ ਛੇਵੇਂ ਬਾਬਾ ਨਾਨਕ ਮੀਰੇ ਅਤੇ ਪੀਰੀ ਦੇ ਮਾਲਕ ਸਾਹਿਬ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗੁਰਤਾ ਗੱਦੀ ਦੇ ਵਾਰਸ ਬਣਦੇ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਕੀਤੀ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਮੀਰੀ ਪੀਰੀ ਦੀਆਂ ਦੋ ਸ੍ਰੀ ਸਹਿਬਾਂ ਧਾਰਨ ਕੀਤੀਆਂ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਜੋ ਦਰਬਾਰ 'ਚ ਢਾਡੀਆਂ ਨੂੰ ਮੰਗਵਾਇਆ, ਜਾਂ ਇਹੋ ਕਹਿ ਲਓ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਦਰਬਾਰ ਵਿੱਚ ਸਿੱਖ ਸੂਰਮੇ ਆਏ, ਘੋੜੇ ਆਏ, ਸ਼ਸਤਰ ਆਏ ਅਤੇ ਸਤਿਗੁਰੂ ਜੀ ਨੇ ਸਿੱਖਾਂ ਨੂੰ ਲੜਨ ਦੀ ਦਾਤ ਸੀ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗਵਾਲੀਅਰ ਦੇ ਕਿਲ੍ਹੇ 'ਚ ਭਜਵਾਏ ਗਏ, ਉੱਥੋਂ ਰਿਹਾ ਹੋ ਕੇ ਵਾਪਸ ਆਉਂਦੇ ਨੇ ਅਤੇ ਉਹ 52 ਰਾਜੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗਵਾਲੀਅਰ ਦੇ ਕਿਲ੍ਹੇ 'ਚ ਰਿਹਾ ਕਰਵਾ ਕੇ ਲਿਆਉਂਦੇ। ਉਹ 52 ਰਾਜਿਆਂ ਵਿੱਚੋਂ ਅਸਲ 27 ਰਾਜੇ ਐਸੇ ਸਨ ਜਿਹੜੇ ਕਿ ਜਿਵੇਂ ਕਿ ਅਨੰਦਪੁਰ ਸਾਹਿਬ ਤੋਂ ਬਾਅਦ ਇਹ ਹੰਡੂਰ ਦੇ ਅਤੇ ਇਤਿਹਾਸ ਬਹੁਤ ਸਾਰੇ ਰਾਜੇ ਜਿਹੜੇ ਸਨ ਇਹ ਰਿਆਸਤਾਂ ਦੇ ਮਾਲਕ ਸਨ। ਅਸਲ ਵਿੱਚ ਇਹਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਬੇਨਤੀ ਕੀਤੀ ਕਿ ਤੁਸੀਂ ਸਾਡੇ ਇਲਾਕੇ ਵਿੱਚ ਆਣ ਕੇ ਚਰਨ ਪਾਓ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਗ੍ਰਹਿ ਵਿਖੇ 5 ਸਾਹਿਬਜ਼ਾਦੇ ਹੋਏ। ਵੱਡੇ ਨੇ ਬਾਬਾ ਗੁਰਦਿੱਤਾ ਜੀ, ਬਾਬਾ ਗੁਰਦਿੱਤਾ ਜੀ ਤੋਂ ਬਾਅਦ ਸੂਰਜਮੱਲ, ਅਣੀ ਰਾਏ ਅਤੇ ਬਾਬਾ ਅਟਲ ਅਤੇ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਬਾਬਾ ਗੁਰਦਿੱਤਾ ਜੀ ਨੂੰ ਇਸ ਥਾਂ ਦਾ ਅਸਲ ਨਿਰੀਖਣ ਕਰਨ ਵਾਸਤੇ ਭੇਜਿਆ। ਬਾਬਾ ਗੁਰਦਿੱਤਾ ਜੀ ਨੇ ਕੀਰਤਪੁਰ ਸਾਹਿਬ ਇਹ ਸਥਾਨ ਦੀ ਚੋਣ ਕੀਤੀ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੋ ਆਪਣਾ ਨਿਵਾਸ ਰੱਖਦੇ ਸਨ। ਵਕਤ ਆਉਂਦਾ ਹੈ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਗ੍ਰਹਿ ਵਿਖੇ ਜਿੱਥੇ 5 ਸਾਹਿਬਜ਼ਾਦੇ ਹੁੰਦੇ ਨੇ ਉੱਥੇ ਬਾਬਾ ਗੁਰਦਿੱਤਾ ਜੀ ਦੇ ਘਰ 2 ਪੁੱਤਰ ਹੁੰਦੇ ਨੇ। ਵੱਡੇ ਪੁੱਤਰ ਦਾ ਨਾਂ ਹੈ ਰਾਮ ਰਾਏ, ਛੋਟੇ ਸਪੁੱਤਰ ਦਾ ਨਾਂ ਹੈ ਸਾਹਿਬ ਸਤਿਗੁਰੂ ਗੁਰੂ ਹਰਰਾਏ ਸਾਹਿਬ ਮਹਾਰਾਜ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਭਾਵੇਂ 5 ਸਪੁੱਤਰ ਨੇ ਪਰ ਜਦੋਂ ਚੋਣ ਕਰਨ ਦੀ ਗੱਲ ਆਉਂਦੀ ਹੈ ਉਦੋਂ ਚੋਣ ਆਪਣੇ 5 ਪੁੱਤਰਾਂ ਨੂੰ ਛੱਡ ਕੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ
ਗੁਰਤਾ ਗੱਦੀ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਹੈ। ਗੁਰੂ ਹਰਿ ਰਾਇ ਸਾਹਿਬ ਮਹਾਰਾਜ ਗੁਰਤਾ ਗੱਦੀ ਦੇ ਵਾਰਸ ਬਣ ਗਏ। ਇਧਰੋਂ ਸ਼ਾਹਜਹਾਂ ਬਾਦਸ਼ਾਹ ਦਾ ਵੱਡਾ ਪੁੱਤਰ ਹੈ ਦਾਰਾ। ਦਾਰੇ ਨੂੰ ਔਰੰਗਜ਼ੇਬ ਬਾਦਸ਼ਾਹ ਨੇ ਅਸਲ ਵਿੱਚ ਸ਼ੇਰ ਦੀ ਮੁੱਛ ਦਾ ਵਾਲ ਪਵਾ ਦਿੱਤਾ। ਦਾਰਾ ਕੋਈ ਚੰਗਾ ਬੰਦਾ ਸੀ, ਨੇਕ ਬੰਦਾ ਸੀ, ਸੂਫੀ ਖਿਆਲਾਂ ਵਾਲਾ ਸੀ। ਇਹ ਔਰੰਗਜ਼ੇਬ ਚਾਹੁੰਦਾ ਸੀ ਕਿਸੇ ਤਰੀਕੇ ਨਾਲ ਇਹ ਰਾਜ ਤਖਤ ਦਾ ਵਾਰਸ ਮੈਂ ਬਣ ਜਾਵਾਂ। ਖੈਰ ਇਹਦੀ ਇੱਥਾਂ ਦਾਲ ਕਹਿੰਦਾ ਗਲੀ। ਆਖਰ ਕਹਿੰਦੇ ਨੇ ਕਿ ਬਥੇਰਾ ਇਲਾਜ ਨੇ ਆਸੇ ਪਾਸੋਂ ਸ਼ਾਹਜਹਾਂ ਬਾਦਸ਼ਾਹ ਨੇ ਆਪਣੇ ਪੁੱਤਰ ਦਾ ਕਰਵਾਇਆ, ਪਰ ਪਤਾ ਲੱਗਾ ਕਿ ਸਤਿਗੁਰੂ ਗੁਰੂ ਹਰਿ ਸਾਹਿਬ ਮਹਾਰਾਜ ਜੀ ਦੇ ਦਵਾਖਾਨੇ ਵਿੱਚ ਇੱਕ ਐਸਾ ਲੌਂਗ ਪਿਆ ਹੈ, ਹਰੜ ਪਈ ਹੈ, ਜੋ ਇਹਨੂੰ ਮਿਲ ਦਿੱਤੀ ਜਾਵੇ ਤੇ ਦਾਰੇ ਦਾ ਰੋਗ ਰਾਤਾ ਨਾਲ ਰੋਗ ਮੁਕਤ ਹੋ ਸਕਦਾ ਹੈ। ਗੁਰੂ ਹਰਿ ਸਾਹਿਬ ਮਹਾਰਾਜ ਜੀ ਨੇ ਆਪਣੇ ਦਵਾਖਾਨੇ ਵਿੱਚੋਂ ਲੌਂਗ, ਡੇਢ ਰੱਤੀ ਮਾਸੇ ਦਾ ਅਤੇ ਹਰਣ, ਕੁਝ ਹੋਰ ਚੀਜ਼ਾਂ ਨਾਲ ਦਿੱਤੀਆਂ, ਸੁੱਚਾ ਮੁਕਤੀ ਤੇ ਦਾਰਾ ਨਵਾਂ ਨਰਵਾ ਹੋ ਗਿਆ। ਹੁਣ ਦਾਰਾ ਨਵਾਂ ਨਰਵਾ ਹੋ ਗਿਆ ਹੈ। ਔਰੰਗਜ਼ੇਬ ਕਹਿੰਦਾ ਕਿ ਕਿਸੇ ਤਰੀਕੇ ਨਾਲ ਮੈਂ ਇਹ ਰਾਸਤਾ ਪ੍ਰਾਪਤ ਕਿਵੇਂ ਕਰਨੀ ਹੈ। ਸ਼ਾਹਜਹਾਂ ਪਾਤਸ਼ਾਹ ਨੇ ਆਪਣੇ ਚੌਵਾਂ ਪੁੱਤਰਾਂ ਨੂੰ ਵੱਖ ਵੱਖ ਸੂਬਿਆਂ ਦਾ ਗਵਰਨਰ ਥਾਪ ਦਿੱਤਾ ਹੈ। ਔਰੰਗਜ਼ੇਬ ਦੱਖਣ ਦਾ ਗਵਰਨਰ ਹੈ, ਮਰਾਦ ਹੋਰ ਕਿਸੇ ਇਲਾਕੇ ਦਾ ਗਵਰਨਰ ਹੈ। ਆਖਿਰਕਾਰ ਵਕਤ ਆਉਂਦਾ ਹੈ, ਔਰੰਗਜ਼ੇਬ ਬਾਦਸ਼ਾਹ ਨੇ ਆਪਣੇ ਬਾਪ ਨੂੰ ਆਗਰੇ ਦੇ ਕਿਲ੍ਹੇ ਵਿੱਚ ਕੈਦ ਕਰ ਦਿੱਤਾ। ਆਗਰੇ ਦੇ ਕਿਲ੍ਹੇ ਵਿੱਚ ਕੈਦ ਕਰਨ ਤੋਂ ਬਾਅਦ ਦਾਰੇ ਨੂੰ ਲਾਹੌਰ ਤੋਂ ਗ੍ਰਿਫਤਾਰ ਕੀਤਾ ਗਿਆ, ਦਿੱਲੀ ਵਿੱਚ ਲਿਆਂਦਾ ਗਿਆ ਤੇ ਦਿੱਲੀ ਵਿੱਚ ਦਾਰੇ ਦਾ ਅੰਤਿਮ ਜਲੂਸ ਕੱਢਿਆ ਗਿਆ। ਹੁਣ ਸਾਰੀ ਬਗਾਵਤ ਨੂੰ ਦਬਾ ਕੇ ਜਦੋਂ ਔਰੰਗਜ਼ੇਬ ਦਿੱਲੀ ਵਿੱਚ ਬੈਠਾ ਹੈ ਤੇ ਔਰੰਗਜ਼ੇਬ ਦੇ ਕੋਲ ਇੱਕ ਫਰਿਆਦ ਪਹੁੰਚੀ ਹੈ, ਇੱਕ ਦਰਖਾਸਤ ਪਹੁੰਚੀ ਹੈ ਕਿ ਗੁਰੂ ਹਰ ਰਾਏ ਜਿਨ੍ਹਾਂ ਨੇ ਦਾਰੇ ਨੂੰ ਸਹਾਇਤਾ ਕੀਤੀ ਹੈ, 2200 ਘੋੜ ਸਵਾਰ ਜਦੋਂ ਦਾਰਾ ਨੱਠ ਕੇ ਆਗਰੇ ਤੋਂ ਲਾਹੌਰ ਨੂੰ ਜਾਂਦਾ ਹੈ, ਦਰਿਆਏ ਪਿਆਸਾ ਦੇ ਕੰਢੇ ਉੱਤੇ ਗੁਰੂ ਹਰਿ ਸਾਹਿਬ ਮਹਾਰਾਜ ਦਾ 2200 ਜਵਾਨ ਜੋ ਉਹਦੇ ਪਹਿਰੇ ਵਿੱਚ ਖਲੋਂਦਾ ਹੈ ਤੇ ਔਰੰਗਜ਼ੇਬ ਨੂੰ ਪਤਾ ਲੱਗਦਾ ਕਿ ਮੈਂ ਜਿਸ ਭਰਾ ਨੂੰ ਮਰਵਾਇਆ ਉਸ ਮੇਰੇ ਭਰਾ ਨੂੰ ਇਸ ਗੁਰੂ ਨੇ ਪਨਾਹ ਦਿੱਤੀ ਹੈ, ਉਹਦੀ ਸਹਾਇਤਾ ਕੀਤੀ ਹੈ। ਇਹਨੇ ਉਸ ਵੇਲੇ ਸ਼ਾਹੀ ਫਰਮਾਨ ਜਾਰੀ ਕਰ ਦਿੱਤਾ ਕਿ ਜੋ ਫੌਜਾਂ ਚੜ੍ਹਨ। ਆਖਿਰਕਾਰ ਤਿੰਨੇ ਵਾਰ ਜਿਹੜੇ ਜਰਨੈਲ ਚੜ੍ਹ ਕੇ ਗਏ ਉਹ ਮੂੰਹ ਨਹੀਂ ਖਾ ਕੇ ਪਿੱਛੇ ਹਟੇ, ਉਹ ਰਸਤੇ ਵਿੱਚ ਕਿਸੇ ਕਾਰਨ ਖਤਮ ਹੋ ਗਏ, ਗੁਰੂ ਹਰਿ ਸਾਹਿਬ ਮਹਾਰਾਜ ਦੇ ਕੋਲ ਪਹੁੰਚ ਨਾ ਸਕੇ। ਔਰੰਗਜ਼ੇਬ ਪਾਤਸ਼ਾਹ ਦੇ ਦਰਬਾਰ ਵਿੱਚ ਬੈਠਾ ਮਿਰਜ਼ਾ ਰਾਜਾ ਜੈ ਸਿੰਘ। ਮਿਰਜ਼ਾ ਰਾਜਾ ਜੈ ਸਿੰਘ ਦਾ ਪੁੱਤਰ ਹੈ ਰਾਜਾ ਰਾਮ ਸਿੰਘ। ਇਹਨਾਂ ਨੇ ਕਿਹਾ, ਪਾਤਸ਼ਾਹ ਜੇ ਗੁਰੂ ਨੂੰ ਬੁਲਾਉਣਾ ਹੈ ਤੇ ਨਿਮਰਤਾ ਨਾਲ ਚਿੱਠੀ ਲਿਖ, ਭਾਵਨਾ ਨਾਲ ਚਿੱਠੀ ਲਿਖ, ਗੁਰੂ ਫੇਰ ਆਉਣਗੇ। ਹੁਣ ਔਰੰਗਜ਼ੇਬ ਪਾਤਸ਼ਾਹ ਨੇ ਆਪਣੇ ਅਧਿਆਂ ਦੇ ਹੱਥ ਸਤਿਗੁਰੂ ਗੁਰੂ ਹਰਿ ਸਾਹਿਬ ਮਹਾਰਾਜ ਚਿੱਠੀ ਲਿਖੀ। ਗੁਰੂ ਹਰਿ ਸਾਹਿਬ ਮਹਾਰਾਜ ਕੀਰਤਪੁਰ ਨੇ ਚਿੱਠੀ ਪੜ੍ਹੀ ਹੈ ਤੇ ਚਿੱਠੀ ਪੜ੍ਹਨ ਤੋਂ ਬਾਅਦ ਸਤਿਗੁਰੂ ਕਹਿੰਦੇ ਨੇ ਕੱਲ੍ਹ ਸੰਗਤ ਵਿੱਚ ਉੱਤਰ ਜਾਣਗੇ। ਅਗਲਾ ਦਿਨ ਚੜ੍ਹਿਆ, ਅਗਲੇ ਦਿਨ ਚਿੱਠੀ ਦੀ ਵਿਚਾਰ ਕੀਤੀ ਗਈ। ਕਈਆਂ ਸਿੱਖਾਂ ਨੇ ਕਿਹਾ, ਪਾਤਸ਼ਾਹ ਤੁਹਾਨੂੰ ਬਾਦਸ਼ਾਹ ਨਾਲ ਜਾ ਕੇ ਗੱਲ ਕਰ ਲੈਣੀ ਚਾਹੀਦੀ। ਸਤਿਗੁਰੂ ਗੁਰੂ ਹਰਿ ਸਾਹਿਬ ਮਹਾਰਾਜ ਸਾਹਿਬ ਕਹਿੰਦੇ ਨੇ, ਗੁਰੂ ਕੀ ਸੰਗਤ, ਇਹੀ ਉਹ ਔਰੰਗਜ਼ੇਬ ਹੈ ਜਿਸ ਔਰੰਗਜ਼ੇਬ ਨੇ ਆਪਣੇ ਭਰਾ ਦਾ ਖੂਨ ਕੀਤਾ ਹੈ, ਭਤੀਜਿਆਂ ਦਾ ਖੂਨ ਕੀਤਾ ਹੈ, ਇਹੀ ਔਰੰਗਜ਼ੇਬ ਹੈ ਜਿਹਨੇ ਆਪਣੇ ਬਾਪ ਨੂੰ ਆਗਰੇ ਦੇ ਕਿਲ੍ਹੇ 'ਚ ਕੈਦ ਕੀਤਾ ਹੈ, ਇਹਦੀ ਨੀਅਤ ਸਾਫ਼ ਨਹੀਂ। ਖੈਰ ਸਿੱਖਾਂ ਨੇ ਕਿਹਾ, ਪਾਤਸ਼ਾਹ ਤੁਸੀਂ ਜਿਵੇਂ ਜਾਣਦੇ ਜੇ, ਤੁਸੀਂ ਆਪ ਕਰਨ ਕਰਨ ਸਮਰੱਥ ਜੇ, ਸਤਿਗੁਰੂ ਗੁਰੂ ਹਰਿ ਸਾਹਿਬ ਮਹਾਰਾਜ ਨੇ ਕੋਲ ਭਰਾਇਆ ਉਸ ਵੇਲੇ ਆਪਣੇ ਵੱਡੇ ਪੁੱਤਰ ਯਾਦ ਰੱਖਣਾ ਰਾਮ ਰਾਏ। ਰਾਮ ਰਾਏ ਨੂੰ ਕਿਹਾ, ਰਾਮ ਰਾਏ ਜਾਓ ਦਿੱਲੀ ਦਰਬਾਰ ਵਿੱਚ ਜਾ ਕੇ ਬਾਦਸ਼ਾਹ ਔਰੰਗਜ਼ੇਬ ਨੂੰ ਸੱਚੋ ਸੱਚ ਦੱਸਣਾ, ਗੁਰੂ ਨਾਨਕ ਦਾ ਹੱਥ ਤੁਹਾਡੀ ਕੰਢ ਉੱਤੇ ਹੋਵੇਗਾ, ਵੇਖਿਆ ਤੇ ਕਿਤੇ ਗੁਰੂ ਦੇ ਆਸ਼ਿਰ ਤੋਂ ਨਾ ਉੱਠਿਆ ਦੇ, ਕੋਈ ਕਰਾਂ ਮਾਰਨ ਵਿਖਾਇਆ ਦੇ, ਹਾਂ ਕਰਨ ਕਰਨ ਸਰਬ ਕਲਾ ਸਮਰੱਥ ਪਾਪ ਹੈ। ਜਾਂਦੇ ਅਨੁਸਾਰ ਜਦੋਂ ਰਾਮ ਰਾਏ ਤੁਰਿਆ, 25 ਸਿੱਖ ਕੁਝ ਹੋਰ ਘੋੜ ਸਵਾਰੇ ਦੇ ਨਾਲ ਤੋਰੇ, ਇਹਦੇ ਨਾਲ ਨਾਲ ਭਾਈ ਬਹਿਲੋ ਜਿਹੜਾ ਮਾਲਵੇ ਦਾ ਕਦੇ ਸਖੀ ਸਰਵਰ ਦਾ ਪੁਜਾਰੀ ਰਿਹਾ ਸੀ, ਜਿਹਨੂੰ ਗੁਰੂ ਅਰਜਨ ਦੇਵ ਮਹਾਰਾਜ ਨੇ ਕਿਹਾ ਸੀ ਭਾਈ ਬਹਿਲੋ ਸਭ ਤੋਂ ਪਹਿਲੋ, ਭਾਈ ਬਹਿਲੋ ਦੇ ਦੋ ਪੋਤਰੇ ਤਾਰਾ ਚੰਦ ਤੇ ਭਾਈ ਗੁਰਦਾਸ, ਇਹਨਾਂ ਨੂੰ ਨਾਲ ਭੇਜਿਆ ਸਲਾਹਕਾਰ ਦੇ ਰੂਪ ਵਿੱਚ। ਇਹਨਾਂ ਨੇ ਜਾ ਕੇ ਆਪਣਾ ਪੜਾਅ ਕਿੱਥੇ ਕੀਤਾ, ਜਿੱਥੇ ਗੁਰਦੁਆਰਾ ਨਾਨਕ ਪਿਆਉ ਸਰ ਸਤਿਗੁਰੂ ਮਜਨੂ ਦੇ ਕਿਲ੍ਹੇ 'ਚ ਨਿਵਾਸ ਕੀਤਾ। ਹੁਣ ਮਜਨੂ ਦੇ ਕਿਲ੍ਹੇ 'ਚ ਜਦੋਂ ਇਹਨਾਂ ਨਿਵਾਸ ਕੀਤਾ, ਅਗਲੇ ਦਿਨ ਕਹਿੰਦੇ ਕਿ ਬਾਦਸ਼ਾਹ ਔਰੰਗਜ਼ੇਬ ਦੇ
ਕਰ ਸਕਦੇ ਜੇ। ਕਹਿੰਦੇ ਲੱਗੇ

ਟੋਆ ਪੁੱਟ ਕੇ ਦਫਨਾਉਂਦੇ। ਭਾਵ ਕੀ ਹੈ, ਇੱਕ ਦਿਨ ਕਿਆਮਤ ਵਾਲਾ ਦਿਨ ਆਵੇਗਾ ਜੇਕਰ ਹਜ਼ਰਤ ਮੁਹੰਮਦ ਸਾਹਿਬ ਇਹਨਾਂ ਮੁਰਜ਼ਿਆਂ ਨੂੰ ਪੁੱਟ ਪੁੱਟ ਕੇ ਇਹਨਾਂ ਰੂਹਾਂ ਦਾ ਇਨਸਾਫ ਕਰਨ। ਇਹ ਉਹਨਾਂ ਦਾ ਚਮੀਚਾ ਇੱਕ ਭਾਵਨਾ। ਪਰ ਮੇਰੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਇਹਦਾ ਜ਼ੋਰਦਾਰ ਸ਼ਬਦਾਂ ਵਿੱਚ ਖੰਡਨ ਕੀਤਾ। ਪਾਤਸ਼ਾਹ ਕਹਿੰਦੇ ਨੇ ਕਿ ਜਿਸ ਮਿੱਟੀ ਵਿੱਚ ਡੂੰਘਾ ਟੋਆ ਪੁੱਟ ਕੇ ਤੈਨੂੰ ਦਫਨਾਇਆ ਗਿਆ ਹੈ, ਉਸ ਮਿੱਟੀ ਨੂੰ ਖਿਮਾ ਕਰਨਾ ਉਸ ਸਮੇਂ ਬਾਅਦ ਘੁਮਿਆਰ ਨੇ ਪੁੱਟਿਆ, ਫਿਰ ਉਹਨੂੰ ਗੋਇਆ, ਫਿਰ ਉਹਨੂੰ ਚੱਕ ਕੇ ਚਾੜਿਆ, ਫਿਰ ਉਹਦਾ ਭਾਂਡਾ ਬਣਾਇਆ, ਫਿਰ ਉਹ ਤਾਵੀ ਵਿੱਚ ਪਾਇਆ, ਫਿਰ ਉਹ ਤਾਂ ਮਿੱਟੀ ਚਿੜ ਚਿੜ ਕਰਕੇ ਸੜ ਗਈ ਹੈ। ਉਹ ਕਿੱਥੇ ਗਈ ਜਿਹਨੂੰ ਤੁਸੀਂ ਕਹਿੰਦੇ ਕਿ ਕਿਆਮਤ ਵਾਲਾ ਦਿਨ ਆਵੇਗਾ ਜਿਹਦੇ ਹਜ਼ਰਤ ਮੁਹੰਮਦ ਸਾਹਿਬ ਇਹਨਾਂ ਮੁਰਜ਼ਿਆਂ ਨੂੰ ਪੁੱਟ ਪੁੱਟ ਕੇ ਰੂਹਾਂ ਦਾ ਇਨਸਾਫ ਕਰਨਗੇ? ਕਿਉਂਕਿ ਹਜ਼ਰਤ ਮੁਹੰਮਦ ਸਾਹਿਬ ਦਾ ਇਹ ਦਾਅਵਾ ਕਿ ਇੱਕ ਖੁਦਾ ਹੈ, ਇੱਕ ਖੁਦਾ ਅੱਲਾਹ ਤਾਲਾ, ਅਤੇ ਖੁਦਾ ਦਾ ਦੂਜਾ ਪੁੱਤਰ ਮੈਂ ਹਾਂ। ਜਿਵੇਂ ਆਪਾਂ ਕਹਿੰਦੇ ਫਲਾਣਾ ਬੰਦਾ ਵਿੱਚ ਵਿਚੂਲਾ, ਫਲਾਣੇ ਦੀ ਫਲਾਣੇ ਤੱਕ ਪਹੁੰਚ, ਉਹ ਆਹਦਾ ਮੈਂ ਦਾ ਉਹਦਾ ਸਮਝੋ ਇੱਕ ਰੱਬ ਦਾ ਖੁਦਾ ਦਾ ਵਿਚੂਲਾ। ਤੁਹਾਨੂੰ ਮੇਰੇ ਤੇ ਇਮਾਨ ਲਿਆਉਣਾ ਪਵੇਗਾ, ਮੇਰੇ ਤੇ ਇਮਾਨ। ਜਿਹੜਾ ਮੇਰੇ ਤੇ ਇਮਾਨ ਲਿਆਵੇਗਾ ਉਹਦੀ ਮੈਂ ਦਰਗਾਹ ਸਫੈਦ ਜ਼ਰੂਰ ਕਰਾਂਗਾ, ਉਹਦੀ ਮੈਂ ਬਾਹ ਜ਼ਰੂਰ ਪਕੜਾਂਗਾ, ਜ਼ਰੂਰ ਬਾਹ ਪਕੜਾਂਗਾ। ਖੈਰ ਮੀਆਂ ਮਿੱਠੇ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੂੰ ਇੱਕ ਵਾਰ ਸਵਾਲ ਕਰ ਦਿੱਤਾ ਸੀ ਮੀਆਂ ਮਿੱਠੇ। ਉਹ ਕਹਿੰਦਾ ਇੱਕੋ ਨਾਮ ਖੁਦਾ ਦਾ ਦੂਜਾ ਨਬੀ ਰਸੂਲ, ਉਹਦਾ ਇੱਕ ਖੁਦਾ ਹੈ ਅਤੇ ਇੱਕ ਉਹਦਾ ਦੂਜਾ ਨਬੀ ਰਸੂਲ ਹੈ ਜਿਹਦੀ ਉਹਦੇ ਤੱਕ ਪਹੁੰਚ ਹੈ। ਇੱਕੋ ਨਾਮ ਖੁਦਾ ਦਾ ਦੂਜਾ ਨਬੀ ਰਸੂਲ, ਨਾਨਕ ਕਲਮਾ ਜੇ ਪੜ੍ਹ ਹੈ ਦਰਗੇ ਪਵੇ ਕਬੂਲ। ਉਹ ਕਹਿੰਦਾ ਤੂੰ ਉਹਦਾ ਕਲਮਾ ਪੜ੍ਹ, ਜੇ ਉਹਦੀ ਦਰਗਾਹ 'ਚ ਪਰਵਾਨ ਚੜ੍ਹਨਾ ਹੀ। ਅਤੇ ਮੇਰੇ ਬਾਬਾ ਨਾਨਕ ਜੀ ਨੇ ਕਿਹਾ ਮੀਆਂ ਮਿੱਠੇ ਜੀ, ਉਹਦੀ ਦਰਗਾਹ ਵਿੱਚ ਤਾਂ ਕਈ ਹਜ਼ਰਤ ਮੁਹੰਮਦ ਵਰਗੇ ਬਾਹਾਂ ਅੜ ਕੇ ਖਲੋਤੇ ਪਏ ਨੇ, ਉੱਥੇ ਤਾਂ ਫੈਸਲੇ ਹੋਣੇ ਨੇ ਅਮਲੀ ਜੀਵਨ ਦੇ, ਕਰਮੀ ਦੇ। ਮੇਰੇ ਪਾਤਸ਼ਾਹ ਕਹਿੰਦੇ ਨੇ ਅਵਲ ਨਾਮ ਖੁਦਾਏ ਦਾ ਦਰ ਦਰਵਾਨ ਰਸੂਲ, ਸੇਖਾ ਨੀਅਤ ਰਾਸ ਕਰ ਤਾਂ ਡਰ ਕੇ ਪਵੇ ਕਬੂਲ। ਅਤੇ ਇਸੇ ਤਰ੍ਹਾਂ ਮੇਰੇ ਪਾਤਸ਼ਾਹ ਕਹਿੰਦੇ ਨੇ ਮਿੱਟੀ ਮੁਸਲਮਾਨ ਕੀ ਪੇੜੇ ਪਈ ਘੁਮਿਆਰ, ਘੜ ਭਾਂਡੇ ਇੱਟਾਂ ਕੀਆਂ ਜਲਤੀ ਕਰੇ ਪਕਾਰ, ਜਲ ਜਲ ਰੋਵੇ ਭੱਪੜੀ ਝਾੜ ਝਾੜ ਪਵੇ ਅੰਗਿਆਰ। ਇਹ ਬਾਦਸ਼ਾਹ ਰੰਗ ਜੇ ਨੂੰ ਅਸਲ ਵਿੱਚ ਇਹ ਜਾਨੀ ਕਿ ਸਲੋਕ ਜ਼ਬਾਨੀ ਯਾਦ ਸੀ, ਅਸਲ ਵਿੱਚ ਆਉਂਦਾ ਸੀ ਕਿ ਇਹਦੀ ਮੈਂ ਇਸ ਦਰਬਾਰ ਦੇ ਵਿੱਚ ਹੇਠੀ ਕਰਾਂ, ਜਾਂ ਇਉਂ ਕਹਿ ਲਓ ਔਰੰਗਜ਼ੇਬ ਆਪਣਾ ਪ੍ਰਭਾਵ ਇਹਦੇ 'ਤੇ ਪਾ ਚੁੱਕਾ ਹੈ, ਰਾਮ ਰਾਏ ਔਰੰਗਜ਼ੇਬ ਦਾ ਪ੍ਰਭਾਵ ਕਬੂਲ ਚੁੱਕਾ ਹੈ, ਕਬੂਲ ਚੁੱਕਾ। ਦਰਬਾਰ ਸੱਜਿਆ ਕਹਿੰਦਾ ਇਸ ਦਰਬਾਰ ਵਿੱਚ ਇਸ ਵੇਲੇ ਤੁਸੀਂ ਜੇ ਮੁਖੀ ਵਡਿਆਈ ਕੀਤੀ ਭਾਵੇਂ ਕਿ ਇਸ ਤੋਂ ਪਹਿਲਾਂ ਕੁਝ ਕਰਾਂ ਬਾਤਾਂ ਵਿਖਾਈਆਂ। ਅਤੇ ਕਹਿੰਦਾ ਇਸ ਪੰਕਤੀ ਦਾ ਉੱਤਰ ਕੀ ਹੈ, ਵੀ ਜਰਾ ਖੁਲਾਸਾ ਕਰੋ, ਮਿੱਟੀ ਮੁਸਲਮਾਨ ਕੀ ਪੇੜੇ ਕਈ ਪਈ ਘੁਮਿਆਰ। ਹੁਣ ਇੱਥੇ ਡੋਲ ਗਿਆ ਇਮਾਨ, ਡੋਲ ਗਿਆ ਇਹ ਖਮਾਕ ਤੋਂ ਸਮਝੋ ਗਿਰ ਗਿਆ। ਸਤਿਗੁਰੂ ਗੁਰੂ ਰਾਏ ਸਾਹਿਬ ਮਹਾਰਾਜ ਨੇ ਤੁਰਨ ਵੇਲੇ ਕਿਹਾ ਸੀ ਫਰਜੰਦ ਵੇਖੀ ਕਿਤੇ ਗੁਰੂ ਦੇ ਆਸ਼ੇ ਤੋਂ ਉੱਠ ਨਾ ਚਲਾ ਜਾਵੀਂ, ਗੁਰੂ ਦੇ ਆਸ਼ੇ ਤੋਂ ਉੱਠ ਨਾ ਚਲਾ ਜਾਵੀਂ, ਨਾ ਸੰਕੋਚ ਕੇ ਬਾਦਸ਼ਾਹ ਦੀ ਹਰ ਗੱਲ ਦਾ ਉੱਤਰ ਦਈਂ। ਗੁਰੂ ਨਾਨਕ ਦਾ ਹੱਥ ਤੇਰੀ ਕੰਢ ਉੱਤੇ ਹੈ, ਬਖਸ਼ਾ ਤੈਨੂੰ ਅਸੀਂ ਬੜੀਆਂ ਦੇ ਕੇ ਤੋਰਨ ਲੱਗੇ ਹਾਂ, ਪਰ ਵੇਖੀ ਕਿਤੇ ਬਾਦਸ਼ਾਹ ਦੀ ਖੁਸ਼ਾਮਦੀ ਨਾ ਕਰ ਦੇ। ਹੁਣ ਚੰਦ ਛਿੰਨੜਾ ਪਿੱਛੇ ਜਦੋਂ ਖੁਸ਼ਾਮਦੀ ਗ੍ਰਹਿਣ ਕਰ ਲਈ ਪ੍ਰਵਾਨ, ਬਾਦਸ਼ਾਹ ਮਿੱਟੀ ਮੁਸਲਮਾਨ ਕੀ ਨਹੀਂ ਮਿੱਟੀ ਬੇਈਮਾਨ ਕੀ ਹੈ, ਪੰਕਤੀ ਉਤਾਰ ਦਿੱਤੀ, ਤੁਕ ਬਦਲ ਦਿੱਤੇ। ਹੁਣ ਸਾਰੀ ਦਿੱਲੀ ਵਿੱਚ ਇਸ ਗੱਲ ਦੀ ਚਰਚਾ ਛਿੜ ਪਈ ਕਿ ਰਾਮ ਰਾਏ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੀ ਪਵਿੱਤਰ ਬਾਣੀ ਦੀ ਇਹ ਪੰਕਤੀ ਉਟਾਈ, ਅਰਥਾਂ ਦਾ ਨਿਰਥ ਕਰਕੇ ਰੱਖ ਦਿੱਤਾ, ਹਾਹਾਕਾਰ ਮੱਚ ਗਈ, ਲਾਲਾ ਹੋ ਗਈ। ਦਿੱਲੀ ਦੀਆਂ ਸੰਗਤਾਂ ਸਾਰੀਆਂ ਹੋਈਆਂ ਇਕੱਠੀਆਂ ਤੇ ਫੈਸਲਾ ਕਰਦੇ ਨੇ ਕਿ ਹੁਣ ਕੀਤਾ ਕੀ ਜਾਵੇ, ਵੀ ਇਹਨੇ ਤੇ ਗੁਰੂ ਦਾ ਆਸ਼ਾ ਉਟਾ ਕੇ ਰੱਖ ਦਿੱਤਾ, ਹੈ ਗੁਰੂ ਪੁੱਤਰ, ਹੈ ਗੁਰੂ ਪੁੱਤਰ। ਪਰ ਗੁਰੂ ਪੁੱਤਰ ਨੂੰ ਇਹ ਤਾਂ ਨਹੀਂ ਆ ਗਿਆ ਗੁਰੂ ਪਾਤਸ਼ਾਹ ਦੀ ਪਾਵਨ ਪਵਿੱਤਰ ਬਾਣੀ ਦੀ ਤੁਕ ਬਦਲ ਦੇ, ਨਹੀਂ ਨਹੀਂ, ਇਹ ਕਿਸੇ
ਦੁੱਖ

ਕਿਵੇਂ ਇਹਨੇ ਧੰਨ ਗੁਰੂ ਨਾਨਕ ਦੇ ਮਹਾਰਾਜ ਦੀ ਪਵਿੱਤਰ ਬਾਣੀ ਦੀ ਪੰਕਤੀ ਉਲਟਾ ਦਿੱਤੀ ਹੈ, ਮਿੱਟੀ ਮੁਸਲਮਾਨ ਦੀ ਥਾਂ ਤੇ ਮਿੱਟੀ ਬੇਈਮਾਨ ਲਿਖ ਦਿੱਤ ਕਹਿ ਦਿੱਤਾ ਹੈ। ਪਾਤਸ਼ਾਹ ਅਗੋ ਤੁਸੀਂ ਆਪ ਜਾਣੀ ਜਾਣਦੇ ਸਤਿਗੁਰੂ ਗੁਰੂ ਹਰਿ ਸਾਹਿਬ ਮਹਾਰਾਜ ਨੇ ਉਸ ਵੇਲੇ ਫਿਰ ਇੱਕ ਚਿੱਠੀ ਲੈ ਕੇ ਕਿਹਾ, ਰਾਮ ਰਾਏ ਅੱਜ ਤੋਂ ਬਾਅਦ ਸਾਡਾ ਪੁੱਤਰ ਹੀ ਜਿੱਧਰ ਇਹਦਾ ਮੂੰਹ ਹੈ ਉੱਧਰ ਹੀ ਚਲਾ ਜਾਵੇ। ਇਹ ਕੱਲ੍ਹ ਦੇ ਦੀਵਾਨ ਵਿੱਚ ਆਪਾਂ ਲੜੀ ਨੂੰ ਦੁਪਹਿਰ ਦੇ ਅਗੇਰੇ ਲੈ ਕੇ ਜਾਵਾਂਗੇ। ਨਿਯਤ ਕੀਤਾ ਸਮਾਂ ਜੋ ਨੇੜੇ ਪਹੁੰਚ ਗਿਆ, ਆਓ ਸਾਰੇ ਰਲ ਮਿਲ ਕੇ ਆਪਾਂ ਆਨੰਦ ਸਾਹਿਬ ਦੀਆਂ ਛੇ ਪੌੜੀਆਂ ਦਾ ਜਾਪ ਕਰੀਏ, ਅਰਦਾਸ ਵਿੱਚ ਸ਼ਾਮਿਲ ਹੋਈਏ। ਸਤਿਗੁਰੂ ਤੁਹਾਡੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ, ਚੜ੍ਹਦੀ ਕਲਾ ਰੱਖਣ, ਕਿਰਤ ਕਮਾਈਆਂ 'ਚ ਬਰਕਤਾਂ ਪਾਉਣ, ਗੁਰੂ ਕੀ ਸੰਗਤੋਂ ਨੂੰ ਹੋ ਪਿਆਰ ਭਰਿਆ ਜੋ ਅਸੀਸਾਂ ਦੇ ਤੌਰ 'ਤੇ ਪਿਆਰ ਪਹੁੰਚਿਆ, ਸਤਿਗੁਰੂ ਸਾਰਿਆਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ, ਚੜ੍ਹਦੀ ਕਲਾ ਰੱਖਣ। ਇੱਕ ਵਾਰ ਸਾਰੀ ਸੰਗਤ ਆਪੋ ਆਪਣੀਆਂ ਰਸਨਾਂ ਤੋਂ ਗੱਜ ਕੇ ਕਹੋ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਸਰਵਣ ਕਰਨਾ ਆਨੰਦ ਸਾਹਿਬ ਦੀਆਂ ਛੇ ਪੌੜੀਆਂ ਦਾ।

show है,

ਬੰਦ ਕੋਰ।

ਹੋਏ ਭਰੀਐ

ਹੋਵੈ ਲਾਖ ਬੀਸ ਲਾਖ ਲਾਖ ਗੇੜਾ ਆਖ।

ਸਵਤਰ ਰਾਜੈ ਕੇ ਸਵਤਰ ਸਾਜੈ ਕੇ ਸਵਤਰ ਦੀਨੈ ਕੇ ਸਵਤਰ ਲੀਨੈ ਕੇ ਸਵਤਰ ਜਾ ਹੋ ਕੇ ਸਵਤਰ ਭਾ ਹੋ ਕੇ ਸਵਤਰ ਦੇਸੈ ਕੇ ਸਵਤਰ ਭੇਸੈ ਕੇ ਸਵਤਰ ਕਾਲੈ ਕੇ ਸਵਤਰ ਪਾਲੈ ਕੇ ਸਵਤਰ ਹੰਤਾ ਕੇ ਸਵਤਰ ਗੰਤਾ ਕੇ ਸਵਤਰ ਭੇਖੀ ਕੇ ਸਵਤਰ ਭੇਖੀ ਕੇ ਸਵਤਰ ਕਾਜੈ ਕੇ ਸਵਤਰ ਰਾਜੈ ਕੇ ਸਵਤਰ ਸੋਖੈ ਕੇ ਸਵਤਰ ਕੋਖੈ ਕੇ ਸਵਤਰ ਤ੍ਰਾਣੈ ਕੇ ਸਵਤਰ ਪ੍ਰਾਣੈ ਕੇ ਸਵਤਰ ਦੇਸੈ ਕੇ ਸਵਤਰ ਭੇਸੈ ਕੇ ਸਵਤਰ ਮਾਨਿਆ ਸਦੈਵੰ ਪ੍ਰਧਾਨਿਆ ਕੇ ਸਵਤਰ ਜਾਪਿਆ ਕੇ ਸਵਤਰ ਥਾਪਿਆ ਕੇ ਸਵਤਰ ਭਾਨੈ ਕੇ ਸਵਤਰ ਮਾਨੈ ਕੇ ਸਵਤਰ ਇੰਦ੍ਰੈ ਕੇ ਸਵਤਰ ਚੰਦ੍ਰੈ ਕੇ ਸਰਵੰ ਕਲੀਨੈ ਕੇ ਪਰਮੰ

ਰਹੇ ਹਨ।

ਕੇ ਦੇਖਿਓ ਕਰ ਜੋਗ ਤੀਕੇ ਸੂਰ ਸਰਾਧਨ ਸੁਧ ਸਿਧਾਤਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਹੇ ਮਤ ਕੋ ਨਾ ਦੇਖੇ ਪ੍ਰਾਣ ਕਪੀ ਕੇ ਸ੍ਰੀ ਭਗਵਾਨ ਕੀ ਭਾਏ ਕਿਰਪਾ ਹੂੰ ਤੇ ਏਕ੍ਰਤੀ ਬਿਨ ਏਕ੍ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਨੂਪ ਤੰਗ ਸੁਰੰਗ ਸਵਾਰੇ ਕੋਟ ਤੁਰੰਗ ਪੁਰੰਗ ਸੇ ਕੂਦਤ ਪਹੁਣ ਕੇ ਗੌਣ ਕੋ ਜਾਤ ਨਿਵਾਰੇ ਭਾਰੀ ਭੁਜਾਣ ਕੇ ਭੂਪ ਭਲੀ ਵਿਦ ਨਿਆਵਤ ਸੀਸਨਾ ਜਾਤ ਵਿਚਾਰੇ ਏਤੇ ਭਏ ਤੋ ਕਹਾਂ ਭਏ ਭੂਪਤ ਅੰਤ ਕਾਉ ਨਾਂਗੇ ਹੀ ਪਾਏ ਪਧਾਰੇ ਜੀਤ ਫਿਰੈ ਸਭ ਦੇ ਦਿਸਾਨ ਕੋ ਬਾਜਤ ਢੋਲ ਮ੍ਰਿਦੰਗ ਨਗਾਰੇ ਗੁੰਜਤ ਗੂੜ ਵਿਜਾਣ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜਾਰੇ ਭੂਤ ਭਵਿੱਖ ਭੁਆਣ ਕੇ ਭੂਪਤ ਕੌਣ ਗਣੈ ਨਹੀਂ ਜਾਤ ਵਿਚਾਰੇ ਸ੍ਰੀਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ ਤੀਰਥ ਨਾਮ ਦਇਆ ਦਮਦਾਨ ਸੋ ਸੰਜਮ ਨੇਮ ਅਨੇਕ ਵਿਸੇਖੈ ਵੇਦ ਪੁਰਾਣ ਕਦੇਵ ਕੁਰਾਣ ਜਿਮੀਨ ਜਮਾਨ ਸੁਬਾਣ ਕੇ ਵੇਖੈ ਪੌਣ ਆਹਾਰ ਜਤੀ ਜਤ ਧਾਰ ਸਭੈ ਸੋ ਵਿਚਾਰ ਹਜ਼ਾਰਕ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨਾ ਲੇਖੈ ਸੁਧ ਸਿਪਾਹ ਗ੍ਰੰਥ ਦੁਬਾਹ ਸੋ ਸਾਜ ਸਨਾਹ ਦੁਰਜਾਨ ਦਲੈਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਥ ਹਲੇ ਨਾ ਹਲੈਂਗੇ ਤੋਰ ਅਰੀਨ ਮਰੋਰ ਮਵਾਸਨ ਮਾਤੇ ਮਤੰਗਣ ਮਾਨ ਮਲੈਂਗੇ ਸ੍ਰੀਪਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੈਂਗੇ ਵੀਰ ਅਪਾਰ ਵਡੇ ਵਰਿਆਰ ਅਭਿਚਾਰ ਰਹਿ ਸਾਰ ਕੀ ਧਾਰ ਪਛਿਆ ਤੋਰਤ ਦੇਸ ਮਲਿੰਦਮ ਵਾਸਨ ਮਾਤੇ ਗਜਾਣ ਕੇ ਮਾਣ ਮਲਾਇਆ ਗਾੜੇ ਗੜਾਣ ਕੇ ਤੋੜਨ ਹਾਰ ਸੋ ਬਾਤਨ ਹੀ ਚਕਚਾਰ ਲਵਿਆ ਸਾਹਿਬ ਸ੍ਰੀ ਸਭ ਕੋ ਸਿਰਨਾਇਕ ਜਾਚਿਕ ਅਨੇਕ ਸੋ ਏਕ ਦਿਵਇਆ ਦਾਨਵ ਦੇਵ ਪਨੇਂਦਰ ਸਾਚਰ ਭੂਤ ਭਵਿੱਖ ਭਵਾਨ ਜਪੈਂਗੇ ਜੀਵ ਜਿੱਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਤਪੈਂਗੇ ਪੁੰਨ ਪ੍ਰਤਾਪਣ ਬਾਢ ਜੈਤ ਧੁਨ ਪਾਵਣ ਕੇ ਬਹੁ ਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਭੈ ਅਵਲੋਕ ਚਪੈਂਗੇ ਮਾਨਵ ਇੰਦਰ ਗਜਿੰਦਰ ਨਰਾ ਧਪ ਜਉਂ ਤ੍ਰਿਲੋਕ ਕੋ ਰਾਜ ਕਰੈਂਗੇ ਗੋੜ ਸਨਾਨ ਗਜਾ ਵਿਗਦਾਨ ਅਨੇਕ ਸੋ ਅੰਬਰ ਸਾਜ ਬਰੈਂਗੇ ਬ੍ਰਹਮ ਮਹੇਸ਼ਰ ਵਿਸ਼ਨ ਸਚੀਪਤ ਅੰਤ ਫਸੇ ਜਮਖਾਸ ਕਰੈਂਗੇ ਜੇ ਨਰ ਸ੍ਰੀਪਤ ਕੇ ਪ੍ਰਸ ਹੈ ਪਗ ਤੇ ਨਰ ਫੇਰ ਨਾ ਦੇਖ

ਜੈ ਉਤਪਤਿ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸਤੁਲਤਾ ਸਰਣੀ ਪਰੇ ਤਿਨਕੇ ਦੁਸ਼ਟ ਦੁਖਿਤ ਹੋਇ ਮਰੇ ਪੁਰਖ ਜਵਣ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਵਾਰ ਧਿਆ ਹੈ ਤਾਕੇ ਕਾਲ ਨਿਕਟ ਨਹਿ ਐ ਹੈ ਰੱਛਾ ਹੋਏ ਤਾਹੇ ਸਭ ਕਾਲਾ ਦੁਸਟੇ ਹਰੇ

と200倍。

நாம

ਤੋਂ ਚਲਾਇ ਹੈ ਤਵੈ ਚੱਲੈ ਹੈ, ਜਿਨ੍ਹਾਂ ਮਾਰਗ ਪਾਵਹੇ ਕਰ ਕਿਰਪਾ, ਜਿਨ ਨਾਮ ਲਾਏ ਹੈ ਸੇ ਹਰਿ ਹਰਿ ਸਦਾ ਧਿਆਵਹੇ। ਜਿਸਨੋਂ ਕਥਾ ਸੁਣ

ਸਿੱਖ ਗੁਰੂ ਸੇਤੀ ਸਨ

ਤੇ ਬੇਮੁਖ ਹੋਵੇ। ਬਿਨ ਸਤਿਗੁਰ ਮੁਖ ਨਾ ਪਾਵੈ, ਪਾਵੈ ਮੁਖ ਨਾ ਹੋਰ ਥੈ ਕੋਈ। ਪੁਛੋ ਵਿਵੇਕਿਆ ਜਾਏ, ਅਨੇਕ ਜੁਨੀ ਭਰਮ ਆਵੈ। ਬਿਨ ਸਤਿਗੁਰ ਮੁਖ ਨਾ ਪਾਏ, ਫਿਰ ਮੁਕਤ ਪਾਏ ਰਾਗ ਚਰਣੀ। ਸਤਿਗੁਰੂ ਸ਼ਬਦ ਸੁਣਾਏ, ਕਹੈ ਨਾਨਕ ਵਿਚਾਰ ਦੇਖੋ। ਬਿਨ ਸਤਿਗੁਰ ਮੁਕਤ ਨਾ ਪਾਏ, ਆਵਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ। ਗਾਵਹੋ ਸੱਚੀ ਬਾਣੀ, ਬਾਣੀ ਤਾਂ ਗਾਵਹੋ ਗੁਰੂ ਕੇਰੀ। ਬਾਣੀਆਂ ਸਿਰ ਬਾਣੀ, ਜਿਨ ਕੋ ਨਦਰ ਕਰਮ ਹੋਵੈ, ਹਿਰਦੈ ਤਿਨਾ ਸਮਾਣੀ। ਪੀਵਹੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਹੋ ਸਾਰੰਗ ਪਾਣੀ। ਕਹੈ ਨਾਨਕ ਸਦਾ ਗਾਵਹੋ ਇਹ ਸੱਚੀ ਬਾਣੀ। ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਜਹੋ ਹੋਰ ਕੱਚੀ ਬਾਣੀ। ਕਹਦੇ ਕੱਚੇ ਸੁਣਦੇ ਕੱਚੇ, ਕੱਚੀ ਆਪ ਵਖਾਣੀ। ਹਰ ਹਰ ਨਿਕ ਕਰੈ ਰਸਨਾ, ਕਹਿਆ ਕਛੂ ਨਾ ਜਾਣੀ। ਚਿੱਤ ਜਿਨ ਕਾ ਹਿਰ ਲਿਆ

ਕਰਮੀ ਪਾਈਐ ਸਤਿਗੁਰ ਮਿਲੈ ਦਿਸਿਆਏ ਕਹੈ ਨਾਨਕ ਹੋਰ ਅੰਗਰਸ ਸਭ ਵੀਸਰੇ ਜਾ ਹਰ ਵਸੈ ਮਣਿ ਆਏ ਏ ਸ੍ਰੀ ਰਾ ਮੇਰਿਆ ਹਰ ਤੁਮ ਮਹਿ ਜੋਤ ਰੱਖੀ ਤਾ ਤੂੰ ਜਗ ਮਹਿ ਆਇਆ ਹਰ ਜੋਤ ਰੱਖੀ ਤੁਧ ਵਿੱਚ ਤਾ ਤੂੰ ਜਗ ਮਹਿ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਓ ਪਾਏ ਜਗਤ ਵਿਖਾਇਆ ਗੁਰਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ ਕਹੈ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾ ਤੂੰ ਜਗ ਮਹਿ ਆਇਆ ਮਨ ਚਾਉ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਉ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਉ ਮੰਗਲ ਨਿਤ ਸਖੀਏ ਸੋਗ ਦੂਖ ਨਾ ਵਿਆਪਏ ਗੁਰਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾ ਪਏ ਅਨਹਤ ਬਾਣੀ ਗੁਰਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹਿ ਨਾਨਕ ਕਾ ਵਿਆਪ ਮਿਲਿਆ ਕਰਨ ਕਾਰਨ ਜੋਗੋ ਏ ਸਰੀਰਾ ਮੇਰਿਆ ਇਸ ਜਗ ਮਹਿ ਆਏ ਕਹਿ ਕਿਆ ਤੁਧ ਕਰਮ ਕਮਾਇਆ ਕਿ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮਹਿ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹਿ ਨਾਨਕ ਇਹੋ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉਂ ਜਿਤਲਾਇਆ ਏ ਨਿਦਰ ਹੋ ਮੇਰੇ ਹੋ ਹਰ ਤੁਮ ਮਹਿ ਜੋ ਧਰੀ ਹਰ ਬਿਨ ਅਵਰ ਨਾ ਦੇਖੋ ਕੋਈ ਹਰ ਬਿਨ ਅਵਰ ਨਾ ਦੇਖੋ ਕੋਈ ਨਗਰੀ ਹਰ ਨਿਹਾਲਿਆ ਇਹੋ ਵਿਸ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰਪ੍ਰਸਾਦੀ ਬੁਝਿਆ ਜਾ ਵੇਖਾ ਹਰ ਇੱਕ ਹੈ ਹਰ ਬਿਨ ਅਵਰ ਨਾ ਕੋਈ ਕਹਿ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਤ ਦ੍ਰਿਸ਼ਟ ਹੋਈ ਇਹ ਸ਼ਰਵਣ ਹੋ ਮੇਰੇ ਹੋ ਸੱਚ ਹੈ ਸੁਣੈ ਨੋ ਪਠਾਏ ਸੱਚ ਹੈ ਸੁਣੈ ਨੋ ਪਠਾਏ ਸਰੀਰ ਲਾਏ ਸੁਣੋ ਸਤਿ ਬਾਣੀ ਜਿਤ ਸੁਣੀ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

Vai.

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਾਧ ਸੰਗਤ, ਠੀਕ 9 ਵਜੇ ਆਰੰਭ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣਗੇ, ਪਰਮ ਦੀਵਾਨ ਸਜਣਗੇ। ਆਪ ਜੀ ਨੇ ਦਿਨ ਦੇ ਦੀਵਾਨਾਂ ਵਿੱਚ ਵੀ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ ਹਨ। ਆਓ ਹੁਣ ਗੁਰੂ ਪਿਆਰਿਆਂ ਪਾਸੋਂ ਆਸਾ ਕੀ ਵਾਰ ਦੇ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਦਾ ਨਿੱਘ ਮਾਣ ਰਹੀ ਗੁਰੂ ਰੂਪ ਸਾਧ ਸੰਗਤ ਜੀਓ ਸਨਿਮਰ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਇਹ ਕੀਰਤਨ ਦਰਬਾਰ ਜੋ ਨਵੇਂ ਸਾਲ ਦੀ ਆਮਦ ਤੇ ਕਰਵਾਇਆ ਜਾ ਰਿਹਾ ਹੈ, ਇਸ ਵਿਚ ਰੂਹਾਨੀਅਤ ਦੇ ਸੋਮੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਹਜ਼ੂਰੀ ਰਾਗੀ ਜਥੇ ਆਪ ਸੰਗਤਾਂ ਨੂੰ ਗੁਰਬਾਣੀ

sahayı

Banana

ना हो।

ਹੁਕਮੀ ਹੁਕਮ ਚਲਾਏ ਰਾਹੋ, ਨਾਨਕ ਵਿਗਸੈ ਵੇ ਪ੍ਰਵਾਹ। ਸਾਚਾ ਸਾਹਿਬ ਸਾਚ

ਗੁਰਮੁਖ ਨਾਦ

ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਜਿਸ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇਠ ਵਿਚਾਰੇ ਆਪਦਾ ਹੋਰ ਕਸੂਣੀ ਹੋਏ ਨਵਾਂ ਕੰਡਾ ਵਿੱਚ ਜਾਣੀ ਨਾਲ ਚੱਲੇ ਸਭ ਕੋਈ ਚੰਗਾ ਨਾਮ ਰਖਾਏ ਕਹਿ ਜਸ ਕੀਰਤ ਜਾਗਣੀ ਜੇ ਕਿਸਾਂਦਰ ਨਾ ਆਵੇ ਤਾਂ ਵਾਤ ਨਾ ਪੁੱਛੈ ਕੀ ਕੀਟਾਂ ਅੰਦਰ ਕੀਟ ਕਰ ਦੋਸੀ ਦੋਸ ਕਰੇ ਨਾਨਕ

ਕੂੜੇ ਆਰ ਕੂੜੇ ਫਿਰਾਹੇ ਸੰਖ ਮਲੇਚ ਮਲ ਭਾਖ ਕਾਹੇ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਣ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲ

ਲਿੱਤੀ ਕੱਪੜ

ਕਹਿ ਗਿਆ ਨਾ ਸੋਹੈ ਪਾਪ

ਅੱਖਿਆਂ ਆਖੇ ਬ੍ਰਹਮੈ ਆਖਿੰਦ ਆਖੇ ਗੋਪੀ ਤੈ ਗੋਵਿੰਦ ਆਖੇ ਈਸਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰ ਨਰ ਮੁੰਜਨ ਸੇਵ ਕੀਤੇ ਆਖੇ ਆਖਣ ਪਾਹੇ ਕੀਤੇ ਕਹਿ ਕਹਿ ਉੱਠ ਉੱਠ ਜਾਹੇ ਕੀਤੇ ਕੀਤੇ ਹੋਰ ਕਹੇ ਤਾਂ ਆਖ ਨਾ ਸਕੇ ਕੇ ਜੇ ਵਡ ਭਾਵੈ ਤੇ ਵਡ ਹੋਏ।

ਵਾਜੇ ਨਾ ਜਾਣੇ ਕਸੰਖਾ ਕਿਤੇ ਵਾਲ ਮਿਲਾਏ ਕਿਤੇ ਰਾਤ

ਜੁਗ ਵੇਦਾ ਨਾਲੇ ਗਾਵੇ ਮੋਹਣੀਆਂ ਮਨਮੋਹਨ ਸੁਰਗਾ ਮੱਚ ਪਿਆਲੇ ਗਾਵੇ ਰਤਨੇ ਉਪਾਏ ਤੇਰੇ ਅੜਸਠ ਤੀਰਥ ਨਾਲੇ ਗਾਵੇ ਜੋਧ ਮਹਾਬਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸਹੀ ਤੁਦਨੋ ਗਾਵੇ ਦੁੱਧ ਦੁਭਾਵ ਡੱਟੇ ਤੇਰੇ ਭਗਤ ਰਸਾਲੇ ਹੋਰ ਕਿਤੇ ਗਾਵ ਸੇ ਮੈਂ ਕਿਤਨਾ ਆਵ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਚ ਨਾਹੀ ਹੈ ਭੀ ਹੋਸੀ ਦਾ ਨ

एक होवेस भुगत ज्ञान व्यापक।

ही।

ਅੱਜ ਪਕਾਈ ਉਠ ਪਾਏ, ਨਾਨਕਿਆ ਜਾਪੈ ਜਾਏ। ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖੋ ਕਰਮ। ਕੇਤੇ ਪਵਨ ਪਾਣੀ ਰਹਿ ਸੰਤਰ, ਕੇਤੇ ਕਾਨ ਮਹੇਸ਼, ਕੇਤੇ ਬਰਮੇ ਘਾੜ ਘੜੀਐ ਰੂਪ ਰੰਗ ਕੇ ਵੇਸ, ਕੇਤੀਆਂ ਕਰਨ ਭੂਮੀ ਮੇਰ, ਕੇਤੇ ਕੇਤੇ ਧੂ ਉਪਦੇਸ਼, ਕੇਤੇ ਇੰਦ ਚੰਦ ਸੂਰ, ਕੇਤੇ ਕੇਤੇ ਮੰਡਲ ਦੇਸ, ਕੇਤੇ ਸਿੱਧ ਬੁੱਧ ਨਾਥ

0: ਤੋਂ ਵੱਡਾ ਜਿਹੜਾ ਬਾਬਾ ਗੁਰਦਿੱਤਾ ਜੀ ਅਤੇ ਬਾਬਾ ਗੁਰਦਿੱਤਾ ਜੀ ਦੇ ਸਾਹਿਬਜ਼ਾਦੇ ਸਨ ਬਾਬਾ ਹਰ ਰਾਏ ਜੀ। ਗੁਰੂ ਹਰ ਰਾਏ ਪਾਤਸ਼ਾਹ ਮਹਾਰਾਜ ਜੀ ਦੇ ਘਰ ਮਾਤਾ ਕਿਸ਼ਨ ਕੌਰ ਦੀ ਕੁੱਖੋਂ ਦੋ ਪੁੱਤਰਾਂ ਨੇ ਜਨਮ ਲਿਆ, ਵੱਡੇ ਸਨ, ਜਿਨ੍ਹਾਂ ਦਾ ਜਨਮ 1646 ਦੇ ਵਿੱਚ ਹੋਇਆ, ਬਾਬਾ ਰਾਮ ਰਾਏ ਜੀ, ਔਰ ਦੂਸਰੇ ਛੋਟੇ ਪੁੱਤਰ ਜਿਨ੍ਹਾਂ ਦਾ ਜਨਮ 7 ਜੁਲਾਈ 1656 ਨੂੰ ਕੀਰਤਪੁਰ ਸਾਹਿਬ ਦੀ ਧਰਤੀ 'ਤੇ, ਜਿੱਥੇ ਅੱਜ ਗੁਰਦੁਆਰਾ ਸ਼ੀਸ਼ ਮਹਿਲ ਸੁਸ਼ੋਭਿਤ ਹੈ, ਉਸ ਪਾਵਨ ਪਵਿੱਤਰ ਅਸਥਾਨ 'ਤੇ ਮਾਤਾ ਕਿਸ਼ਨ ਕੌਰ ਦੀ ਕੁੱਖੋਂ ਸਤਿਗੁਰੂ ਗੁਰੂ ਹਰ ਰਾਏ ਪਾਤਸ਼ਾਹ ਮਹਾਰਾਜ ਜੀ ਦੇ ਗ੍ਰਹਿ ਵਿਖੇ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਮਹਾਰਾਜ ਜੀ ਦਾ ਆਗਮਨ ਹੋਇਆ। ਸਤਿਗੁਰ ਜੀ ਦਾ ਬਾਣੀ ਵਿੱਚ ਵਚਨ ਆਪਾਂ ਹੁਣੇ ਸੁਣਦੇ ਸੀ, ਮਨ ਚਾਓ ਪਿਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸੁਖੀ ਗ੍ਰਹਿ ਮੰਦਰ ਬਣਿਆ। ਉੱਧਰ ਗੁਰੂ ਪਿਆਰਿਓ ਦੂਸਰੇ ਪਾਸੇ ਜੋ ਸ਼ਾਹਜਹਾਨ ਹੈ, ਸ਼ਾਹਜਹਾਨ ਦੇ 4 ਪੁੱਤਰ ਹਨ। ਆਪਾਂ ਛੋਟੇ ਔਰ ਵੱਡੇ ਦੀ ਗੱਲ ਕਰੀਏ, ਜਿਹੜਾ ਵੱਡਾ ਹੈ ਉਹ ਹੈ ਦਾਰਾ ਸ਼ਿਕੋਹ, ਔਰ ਜੋ ਛੋਟਾ ਹੈ ਉਹ ਹੈ ਔਰੰਗਜ਼ੇਬ। ਔਰੰਗਜ਼ੇਬ ਆਪਣੇ ਪਿਤਾ ਨੂੰ ਜੇਲ੍ਹ ਵਿੱਚ ਪਾ ਕੇ ਆਪਣੇ ਭਰਾਵਾਂ ਦੇ ਨਾਲ ਜੰਗ ਲੜਦਾ ਰਾਜਗੱਦੀ ਦੇ ਲਈ, ਔਰ ਕਿਉਂਕਿ ਵੱਡੇ ਪੁੱਤਰਾਂ ਦਾ ਗੱਦੀ ਲਈ ਜਿਹੜਾ ਉਹ ਦਾਅਵਾ ਹੁੰਦਾ ਸੀ, ਜਿਵੇਂ ਆਪਾਂ ਕਿਸੇ ਬਜ਼ੁਰਗ ਦੇ ਮੁੱਕੇ ਤੋਂ ਪਰਿਵਾਰ ਦੀ ਪੱਗ ਜਿਹੜੀ ਹੈ ਵੱਡੇ ਪੁੱਤਰ ਨੂੰ ਦਿੰਦੇ ਹਾਂ। ਦਾਰਾ ਸ਼ਿਕੋਹ ਦੇ ਨਾਲ ਔਰੰਗਜ਼ੇਬ ਦੀ ਲੜਾਈ ਹੋਈ। ਛੋਟੇ ਹੁੰਦਿਆਂ ਦਾਰਾ ਸ਼ਿਕੋਹ ਨੂੰ ਕਿਸੇ ਨੇ ਖੀਰ ਦੇ ਵਿੱਚ ਕੋਈ ਚੀਜ਼ ਖਿਲਾ ਦਿੱਤੀ ਸੀ। ਸ਼ਾਹਜਹਾਨ ਨੇ ਸਾਰੀ ਦੁਨੀਆ ਦੇ ਵੈਦ ਜਿਹੜੇ ਉਹ ਬੁਲਾਏ ਸਨ, ਕਿਤੋਂ ਵੀ ਆਰਾਮ ਨਹੀਂ ਸੀ ਆ ਰਿਹਾ, ਅਤੇ ਗੁਰੂ ਹਰ ਰਾਏ ਦੀ ਦਵਾਖਾਨੇ ਦੇ ਵਿੱਚ ਜਾ ਕੇ ਉਹ ਦਵਾਈ ਜਿਹੜੀ ਹੈ ਉਹਨੂੰ ਮਿਲੀ ਸੀ, ਤਾਂ ਇਹਨੂੰ ਆਰਾਮ ਆਇਆ ਸੀ। ਸਤਿਗੁਰੂ ਜੀ ਦਾ ਪਰਉਪਕਾਰ ਜਿਹੜਾ ਹੈ ਉਹ ਦਾਰਾ ਸ਼ਿਕੋਹ ਹਰ ਵੇਲੇ ਮੰਨਦਾ ਸੀ। ਜਦੋਂ ਦਿੱਲੀ ਤੋਂ ਫੌਜਾਂ ਮਗਰ ਲੱਗੀਆਂ, ਪੰਜਾਬ ਦੀ ਧਰਤੀ 'ਤੇ ਦਾਰਾ ਸ਼ਿਕੋਹ ਆ ਗਿਆ, ਅਤੇ ਗੁਰੂ ਹਰ ਰਾਏ ਪਾਤਸ਼ਾਹ ਮਹਾਰਾਜ ਜੀ ਨੂੰ ਆਪਣੀ ਮਦਦ ਲਈ ਬੇਨਤੀ ਕੀਤੀ, ਅਤੇ ਮਹਾਰਾਜ ਜੀ ਦੇ ਪਾਸ ਤੋਂ 2200 ਘੋੜ ਸਵਾਰ ਸਨ, ਉਹਨਾਂ ਨੇ ਦਾਰਾ ਸ਼ਿਕੋਹ ਦੀ ਜਿਹੜੀ ਹੈਲਪ ਕੀਤੀ ਸੀ। ਜਦੋਂ ਔਰੰਗਜ਼ੇਬ ਜਿਹੜਾ ਹੈ ਗੱਦੀ 'ਤੇ ਬੈਠ ਗਿਆ, ਅਤੇ ਫਿਰ ਉਹਦੇ ਮਨ ਵਿੱਚ ਇਹ ਰਾਜੇ ਸੀ ਕਿ ਮੈਂ ਜਿਹੜਾ ਇਹ ਬਦਲਾ ਹੈ ਜ਼ਰੂਰ ਲਵਾਂਗਾ। ਫਿਰ ਥੋੜ੍ਹੇ ਸਮੇਂ ਬਾਅਦ ਸਤਿਗੁਰਾਂ ਨੂੰ ਇਹ ਵਿਦੇਸ਼ ਭੇਜਿਆ ਸੀ ਕਿ ਆਪ ਇੱਥੇ ਆਓ, ਮਹਾਰਾਜ ਜੀ ਨੇ ਆਪਣੇ ਵੱਡੇ ਫਰਜ਼ੰਦ ਜੋ ਸਿਰਫ 13 ਸਾਲ ਦੀ ਉਮਰ ਸੀ ਬਾਬਾ ਰਾਮ ਰਾਏ ਦੀ, ਉਹਨਾਂ ਨੇ ਜਾ ਕੇ ਉੱਥੇ ਜਿਹੜੇ ਹੈ ਬਹੁਤ ਤਰਤੀਬ ਦੇ ਨਾਲ ਮੰਤਰੀਆਂ ਸੰਤਰੀਆਂ ਨੂੰ ਜਿਹੜੇ ਉੱਤਰ ਦਿੱਤੇ ਸਨ। ਜਦੋਂ ਗੱਲ ਆਪਾਂ ਪੜ੍ਹਦੇ ਹਾਂ ਰੋਜ਼ ਆਸਾ ਜੀ ਦੀ ਵਾਰ, ਆਪਾਂ ਸੁਣਦੇ ਵੀ ਹਾਂ, ਕਰੀਬਨ ਗੁਰੂ ਪਿਆਰਿਓ ਜਿਹੜਾ ਆਪਾਂ ਨੂੰ ਬਹੁਤ ਗੁਰਸਿੱਖਾਂ ਨੂੰ ਪਤਾ ਹੋਏਗਾ ਕਿ ਆਸਾ ਜੀ ਦੀ ਵਾਰ ਦੀਆਂ 24 ਪੌੜੀਆਂ ਹਨ। ਜੋ 6ਵੀਂ ਪੌੜੀ ਹੈ ਉਹਦੇ ਨਾਲ 2 ਸਲੋਕ ਹਨ। ਪਹਿਲਾ ਸਲੋਕ ਹੈ, ਮੁਸਲਮਾਨਾ ਸਿਫਤ ਸ਼ਰੀਅਤ ਪੜ ਪੜ ਕਰੇ ਵਿਚਾਰ, ਬੰਦੇ ਸੇ ਵਿੱਚ ਪਵੇ ਜੇ ਬੰਦੀ ਵੇਖਣ ਕੋ ਦਾਰ। ਔਰ ਦੂਜਾ ਸਲੋਕ ਹੈ, ਮਿੱਟੀ ਮੁਸਲਮਾਨ ਕੀ ਪੇੜੇ ਪਈ ਘੁਮਿਆਰ, ਘੜ ਭਾਂਡੇ ਇੱਟਾਂ ਕੀਆਂ ਜਲਦੀ ਕਰੇ ਪਕਾਰ। ਜਦੋਂ 5ਵੇਂ 6ਵੇਂ ਦਿਨ ਜਿਹੜੀ ਚਰਚਾ ਹੋ ਰਹੀ ਸੀ, ਰਾਮ ਰਾਏ ਜੀ ਬਹੁਤ ਦਰਬਾਰ ਦੇ ਵਿੱਚ ਸ਼ਾਹਜਹਾਨ ਦੇ ਵਿੱਚ ਬੱਲੇ ਬੱਲੇ ਹੋਏ ਸੀ, ਕਿਉਂਕਿ ਹਰ ਮਨ ਧਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ। ਜਦੋਂ 4ਵੇਂ 5ਵੇਂ ਦਿਨ ਇੱਕ ਕਾਜੀ ਨੇ ਉੱਠ ਕੇ ਕਿਹਾ, ਇਸਲਾਮ ਦੀ ਜਿਹੜੀ ਸਿੱਖੀ ਦੇ ਵਿੱਚ ਅਵੱਗਿਆ ਕਿਉਂ ਕੀਤੀ ਹੈ, ਇਹ ਸਲੋਕ ਕਿਉਂ ਲਿਖਿਆ ਹੈ, ਅਤੇ ਬਾਬਾ ਰਾਮ ਰਾਏ ਨੇ ਗੱਲ ਨੂੰ ਘੁਮਾਉਂਦਿਆਂ ਹੋਇਆ ਕਿਹਾ, ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਤੇ ਜਿਹੜਾ ਬਚਨ ਉਚਾਰਨ ਕੀਤਾ ਸੀ ਉਹ ਸੀ ਮਿੱਟੀ ਬੇਈ ਮਾਨਕੀ, ਪਰ ਲਿਖਣ ਵਾਲੇ ਨੇ ਟਪਲਾ ਖਾ ਕੇ ਜਿਹੜਾ ਹੈ ਉਹ ਮੁਸਲਮਾਨ ਦੀ ਲਿਖ ਦਿੱਤਾ। ਰਾਮ ਰਾਏ ਦੇ ਨਾਲ ਉਸ ਟਾਈਮ ਕੁਝ ਗੁਰਸਿੱਖ ਵੀ ਸਨ, ਗੁਰਸਿੱਖਾਂ ਨੇ ਸੁਨੇਹਾ ਸਤਿਗੁਰੂ ਜੀ ਨੂੰ ਭੇਜਿਆ, ਔਰ ਮਹਾਰਾਜ ਜੀ ਨੇ ਜਿਹੜਾ ਬਚਨ ਹੈ ਉਹ ਸਿੱਖਾਂ ਦੇ ਪਾਸੇ ਭੇਜ ਦਿੱਤਾ ਸੀ ਕਿ ਰਾਮ ਰਾਏ ਨੂੰ ਕਹੋ ਜਿੱਧਰ ਨੂੰ ਉਹਦਾ ਮੂੰਹ ਹੈ ਉੱਧਰ ਨੂੰ ਚਲ ਜਾਵੇ, ਸਾਡੇ ਘਰ ਉਹਦੇ ਲਈ ਜਿਹੜੇ ਦਰਵਾਜ਼ੇ ਆ ਸਾਡੇ ਘਰ ਦੇ ਉਹ ਹਮੇਸ਼ਾ ਹਮੇਸ਼ਾ ਲਈ ਬੰਦ ਹੋ ਗਏ। ਇਹ ਸ਼ਾਹ ਜਹਾਨ ਦੇ ਪਾਸ ਵਾਪਸ ਗਿਆ ਸੀ, ਵਾਪਸ ਜਾ ਕੇ ਉਹਨੂੰ ਰੋਇਆ ਪਿੱਟਿਆ। ਉਹਨੇ ਇਹਨੂੰ ਦੂਣ ਦਾ ਜਿਹੜਾ ਹੈ ਉਹ ਭਾਈ ਕਾਨ ਸਿੰਘ ਨਾਭਾ ਲਿਖਦਾ ਕਿ ਜੋ ਦੋ ਪਹਾੜੀਆਂ ਹੁੰਦੀਆਂ ਉਹਦੇ ਜਿਹੜਾ ਵਿਚਲਾ ਜਿਹੜੀ ਜਗ੍ਹਾ ਹੁੰਦੀ ਉਹਨੂੰ ਦੂਣ ਸੱਦੇ ਆ। ਉਹ ਦੂਣ ਦਾ ਜਿਹੜਾ ਇਲਾਕਾ ਇਹਨੂੰ ਉਹ ਜੋ ਬਖਸ਼ਿਸ਼ ਕੀਤਾ ਉੱਥੇ ਇਹਨੇ ਆਪਣਾ ਦੇਹਰਾ ਬਣਾਇਆ, ਤਾਂ ਕਰਕੇ ਉਹਦਾ ਜਿਹੜਾ ਨਾਂ ਹੈ ਬਾਅਦ ਵਿੱਚ ਦੇਹਰਾਦੂਨ ਜਿਹੜਾ ਹੈ ਉਹ ਪ੍ਰਚਲਿਤ ਹੋਇਆ। ਸਤਿਗੁਰੂ ਜੀ ਦੇ ਆਪਾਂ ਜਿਹੜੇ ਬਚਨ ਹੈ ਗੁਰੂ ਪਿਆਰਿਓ ਸਾਰਾ ਦਿਨ ਅੱਜ ਮਹਾਰਾਜ ਜੀ ਦੇ ਜਿਹੜੇ ਗੁਣ ਗਾਇਨ ਕਰਨੇ ਆ, ਸਤਿਗੁਰੂ ਜੀ ਦਾ ਬਾਣੀ ਵਿੱਚ ਆਪਾਂ ਬਚਨ ਪੜ੍ਹਦੇ ਹਾਂ। ਆਵੋ ਭੈਣੇ ਗਲ ਮਿਲੇ ਅੰਕ ਸਹੇਲੜੀਆਂ, ਮਿਲ ਕੇ ਕਰੇ ਕਹਾਣੀਆਂ ਸਮਰੱਥ ਕੰਤਕੀਆਂ। ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਂ ਦੇ ਮਹਾਂਵਾਕ ਅਨੁਸਾਰ ਸਾਰਾ ਦਿਨ ਆਪਾਂ ਅੱਠਵੇਂ ਪਾਤਸ਼ਾਹ ਮਹਾਰਾਜ ਜੀ ਦੇ ਆਗਮਨ ਪੁਰਬ ਨੂੰ ਧੰਨ ਧੰਨ ਕਹਿਣਾ ਹੈ। ਆਓ ਦੀਵਾਨ ਦੀ ਪ੍ਰਾਰੰਭਤਾ ਵਿੱਚ ਮੈਂ ਬੇਨਤੀ ਕਰਾਂਗਾ ਆਪਣੇ ਖਜੂਰੀ ਰਾਗੀ ਭਾਈ ਸਾਹਿਬ ਭਾਈ ਹਰਬਖਸ਼ ਸਿੰਘ ਜੀ ਜੋ ਕਰੀਬਨ 11:30 ਵਜੇ ਤੱਕ ਕੀਰਤਨ ਵਿੱਚ ਹਾਜ਼ਰੀ ਭਰ ਕੇ ਸੰਗਤਾਂ ਨੂੰ ਅਰਦਾਸ ਕਰਨਗੇ। ਉਪਰੰਤ ਆਪਣੇ ਪਾਸ ਜੋ ਪੰਥਕ ਢਾਡੀ ਜਥਾ ਹੈ ਯਾਨੀ ਪੂਰਨ ਸਿੰਘ ਜੀ ਆਸ਼ੀ ਉਹਨਾਂ ਨੇ ਘੰਟਾ ਡੇਢ ਘੰਟਾ ਜਿਹੜਾ ਹੈ ਢਾਡੀ 12 ਪੂਰਨ ਇਤਿਹਾਸ ਸਾਹਿਬ ਨੂੰ ਸਰਪਣ ਕਰਾਉਣਾ ਹੈ। ਆਪ ਜੀ ਨੂੰ ਬੇਨਤੀ ਹੈ ਭਾਈ ਪ੍ਰਸ਼ਾਦਾ ਪੰਨ ਛੱਕ ਕੇ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ ਵੱਧ ਤੋਂ ਵੱਧ ਸਮਾਂ ਜਿਹੜਾ ਹੈ ਉਹ ਸਤਿਗੁਰੂ ਜੀ ਦੀ ਯਾਦ ਵਿੱਚ ਬਿਤਾ ਕੇ ਜਾਣ ਦੀ ਕਿਰਪਾਲਤਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।

0: ਗੁਰੂ ਪਿਆਰੀ ਸਾਹਿਬ ਸੰਗਤ ਜੀ, ਉਹ ਕੀਰਤਨ ਦੀ ਇਤਨਿਕ ਹਾਜ਼ਰੀ ਆਪ ਜੀ ਨੇ ਪ੍ਰਵਾਨ ਕਰਨੀ। ਕੀਰਤਨ ਕਰਦੇ ਹਾਂ ਬੇਅੰਤ ਭੁੱਲਾਂ ਦੀ ਖਿਮਾ, ਆਪ ਜੀ ਨੇ ਅਸੀਸ ਬਖਸ਼ਿਸ਼ ਕਰਨੀ, ਫਤਿਹ ਗਜਾਉਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਪਿਆਰੇ ਵੱਡੇ ਭਾਗ ਹੈ ਸਾਡੇ ਜੋ ਅੱਠਵੇਂ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਮਹਾਰਾਜ ਜੀ ਦਾ ਆਗਮਨ ਦਿਹਾੜਾ ਆਪਣੇ ਗੁਰੂਘਰ ਵਿਖੇ ਸੰਗਤਾਂ ਵੱਲੋਂ ਰਲ ਮਿਲ ਕੇ ਜਿਹੜਾ ਉਹ ਮਨਾਇਆ ਜਾ ਰਿਹਾ ਹੈ। ਪਿਛਲੇ ਐਤਵਾਰ ਸੰਗਤ ਦੇ ਵਿੱਚ ਇਹ ਅਨਾਊਂਸ ਕੀਤਾ ਸੀ ਕਿ ਅਖੰਡ ਪਾਠ ਜਿਹੜਾ ਖਾਲੀ ਹੈ ਸਮਿਤੀ ਸਾਧ ਸੰਗਤ ਵੱਲੋਂ ਅਖੰਡ ਪਾਠ ਜਿਹੜਾ ਰੱਖਿਆ ਜਾਏਗਾ, ਉਹਦੇ ਵਿੱਚ ਆਪਣਾ ਤਿਲ ਫੁੱਲ ਜਿਹੜੀ ਕਿਰਤ ਕਮਾਈ ਵਿੱਚ ਦਸਵੰਧ ਕੱਢ ਕੇ ਵੀ ਜਿਹੜਾ ਜ਼ਰੂਰ ਆਪ ਹਿੱਸਾ ਪਾਓ। ਕਰੀਬਨ 6,000 ਡਾਲਰ ਜਿਹੜਾ ਹੈ ਉਹ ਪਿਛਲੇ ਐਤਵਾਰ ਹੀ ਹੋ ਗਿਆ ਸੀ। ਗੁਰੂ ਪਿਆਰਿਓ, ਤੁਹਾਡੀ ਸ਼ਰਧਾ ਭਾਵਨਾ ਆਸਥਾ ਨੂੰ ਦੇਖ ਕੇ ਤੁਹਾਡੇ ਚਰਨਾਂ ਵਿੱਚ ਨਮਸਕਾਰ ਹੈ। ਆਪਣੇ ਸਤਿਗੁਰਾਂ ਪ੍ਰਤੀ ਇੰਨੀ ਸ਼ਰਧਾ ਭਾਵਨਾ ਜਿਹੜੀ ਆਪ ਰੱਖ ਰਹੇ ਹੋ, ਮਹਾਰਾਜ ਕਿਰਪਾ ਕਰਨ ਸਤਿਗੁਰ ਜੀ ਦਾ, ਜਿਵੇਂ ਆਪਾਂ ਅਰਦਾਸ ਬੇਨਤੀ ਦੇ ਵਿੱਚ ਬਚਨ ਪੜ੍ਹਦੇ ਹਾਂ, ਸ੍ਰੀ ਹਰਕ੍ਰਿਸ਼ਨ ਧਿਆਈ ਹੈ ਜਿਸ ਜਿੱਥੇ ਸਭ ਦੁੱਖ ਹੈ, ਉਸ ਸਤਿਗੁਰ ਜੀ ਨੂੰ ਜਦੋਂ ਆਪਾਂ ਇਹਨਾਂ ਨੇਤਰਾਂ ਦੇ ਨਾਲ ਦਰਸ਼ਨ ਕਰ ਲੈਂਦੇ ਹਾਂ। ਨੇਤਰੀ ਸਤਿਗੁਰ ਵੇਖਣਾ, ਸਰਵਣੀ ਸੁਣਨਾ ਗੁਰਨਾਮ, ਸਤਿਗੁਰ ਜੀ ਸਭਨਾਂ ਦੀ ਹਾਜ਼ਰੀ ਆਪਣੇ ਦਰ ਪ੍ਰਵਾਨ ਕਰਨ, ਆਪ ਹੀ ਦਾ ਚੱਲਿਆ ਹੋਇਆ ਇੱਕ ਇੱਕ ਕਦਮ ਲੇਖੇ ਵਿੱਚ ਲਾਉਣ। ਰੇ ਨਰ ਰਾਮ ਸਿਉ ਕਰ ਪ੍ਰੀਤ, ਸਰਪਣ ਗੋਬਿੰਦ ਗੁਣ ਸੁਣੋ ਔਰ ਗਾਓ ਰਸਨਾ ਗੀਤ, ਕਰ ਸਾਧ ਸੰਗਤ ਸਿਮਰ ਮਾਧੋ ਹੋਹੇ ਪੁੱਤਰ ਪੁਨੀਤ। ਆਜ ਕੱਲ ਹੁਣ ਤੋਹੇ ਗ੍ਰਸ ਹੈ, ਸਮਝ ਰੱਖਿਓ ਚੀਤ, ਕਹਿ ਨਾਨਕ ਰਾਮ ਭਜ ਲੈ ਜਾਤ ਅਵਸਰ ਗੀਤ। ਜਿਹੜਾ ਅਵਸਰ ਸਾਨੂੰ ਮਿਲਿਆ ਹੋਇਆ ਮਨੁੱਖਾ ਜਨਮ ਦਾ, ਜਿਹੜੇ ਸੁਹਾਸ ਸਾਨੂੰ ਮਿਲੇ ਹੋਏ, ਇਹ ਬਹੁਤ ਜਲਦੀ ਕਹਿੰਦੇ ਗੀਤ ਜਾਣਗੇ, ਕਿਉਂਕਿ ਆਹ ਜਿਹੜਾ ਸਮਾਂ ਹੈ ਗੁਰੂ ਪਿਆਰਿਓ ਇਹ ਲੇਖੇ ਵਿੱਚ ਲੱਗਣਾ ਹੈ। ਕਬੀਰ ਕੀਚੜ ਆਟਾ ਗਿਰ ਭਰਿਆ, ਕਛੂ ਨਾ ਹਾਇਓ ਹਾਥ, ਪੀਸਤ ਪੀਸਤ ਚਾਬਿਆ ਸੋਈ ਨਿਭਿਆ ਸਾਥ। ਜੋ ਸਾਧ ਸੰਗਤ ਦੀ ਘੜੀਆਂ ਆਪ ਜੀ ਨੂੰ ਪ੍ਰਾਪਤ ਹੋਈਆਂ, ਇਹੀ ਗੁਰੂ ਪਿਆਰਿਓ ਟਾਈਮ ਹੈ ਜਿਹੜਾ ਸਤਿਗੁਰ ਜੀ ਲੇਖੇ ਵਿੱਚ ਲਾਉਣਗੇ। ਆਪ ਜੀ ਨੂੰ ਬੇਨਤੀ ਹੈ ਕਿ ਹੁਣ ਢਾਡੀ ਜਥੇ ਨੇ ਹਾਜ਼ਰੀ ਭਰਨੀ ਹੈ। ਅੱਜ ਸਵੇਰੇ ਹੀ ਦਾਸ ਜਦੋਂ ਦਸਤਾਰ ਸਜਾਉਂਦਾ ਸੀ ਉਦੋਂ ਇੱਕ ਸਿੰਘ ਦਾ ਫੋਨ ਆਇਆ, ਮੈਨੂੰ ਨਹੀਂ ਸੀ ਪਤਾ, ਸੁਣ ਕੇ ਬੜਾ ਜਿਹੜਾ ਦਿਲ ਹੈ ਇੱਕਦਮ ਜਿਹੜਾ ਇੰਨੀ ਪੇਨ ਹੋਈ, ਇੰਨੀ ਜਿਹੜੀ ਉਹ ਚੇਸ਼ਟਾ ਹੋਈ ਕਿ ਮੱਲੋ ਮੱਲੀ ਦਸਤਾਰ ਸਜਾਉਂਦੇ ਸਜਾਉਂਦੇ ਅੱਖਾਂ ਦੇ ਵਿੱਚੋਂ ਅੱਥਰੂ ਜਿਹੜੇ ਹੈ ਉਹ ਡਿੱਗੇ ਸ਼ੀਸ਼ੇ ਦੇ ਮੂਹਰੇ। ਕਿਸੇ ਮੇਰੇ ਵੀਰ ਨੇ ਦੱਸਿਆ ਆਪਣੇ ਪਾਸ ਜੋ ਭਾਈ ਪੂਰਨ ਸਿੰਘ ਜੀ ਅਰਸ਼ੀ ਜਿਹੜੇ ਢਾਡੀ ਜਥੇ ਦੇ ਪ੍ਰਚਾਰਕ ਹਨ, ਪਿਛਲੇ ਸਾਲ ਵੀ ਇਹ ਕੈਲੀਫੋਰਨੀਆ ਦੇ ਦੌਰੇ 'ਤੇ ਆਏ ਸੀ ਆਪਣੇ ਢਾਡੀ ਪ੍ਰਚਾਰ ਦੀ ਫੇਰੀ 'ਤੇ। ਇਹਨਾਂ ਦਾ 35 ਸਾਲ ਦਾ ਪੁੱਤਰ ਫਿਰ ਬੇਕਰ ਸਪੀਡ ਵਿਖੇ ਟਰੱਕ ਦੀ ਜੋਬ ਕਰਦਾ ਸੀ ਅਤੇ ਉਹ ਟਰੱਕ ਦੇ ਵਿੱਚ ਸੁੱਤਾ ਹੀ ਰਹਿ ਗਿਆ। ਸਵੇਰ ਨੂੰ ਜਾ ਕੇ ਦੇਖੋ ਇੱਦਾਂ ਦੀਆਂ ਜਦੋਂ ਭਿਆਨਕ ਹਾਸਦੇ ਜਦੋਂ ਬੰਦੇ ਨਾਲ ਵਾਪਰ ਜਾਂਦੇ ਆ, ਅਤੇ ਜਵਾਨ ਪੁੱਤਾਂ ਦੀ ਅਰਥੀ ਜਿਹੜੀ ਆ ਮੋਢਿਆਂ 'ਤੇ ਬਾਪ ਨੂੰ ਚੱਕਣੀ ਪਵੇ, ਇਸ ਤੋਂ ਵੱਡਾ ਜਿਹੜਾ ਦੁੱਖ ਨਹੀਂ ਕੋਈ ਹੋਰ ਹੁੰਦਾ। ਅਤੇ ਇਹਨਾਂ ਵਿਚਾਰਿਆਂ ਨੇ ਉਹ 2 ਮਹੀਨੇ ਹਜੇ ਇਹਨਾਂ ਨੂੰ ਇੰਡੀਆ ਤੋਂ ਆਇਆ ਹੋਇਆ ਸੀ, 6 ਮਹੀਨੇ ਦਾ ਇਹਨਾਂ ਦਾ ਇੱਥੇ ਟੂਰ ਸੀਗਾ, ਬੁਕਿੰਗ ਸੀਗੀ ਸਾਰੀ ਗੁਰਦੁਆਰਿਆਂ ਦੇ ਵਿੱਚ, ਪਰ 2 ਮਹੀਨੇ ਦੇ ਵਿੱਚ ਵਿੱਚ ਇਹਨਾਂ ਨੂੰ ਸਾਰਾ ਉਹ ਸਮੇਟਣਾ ਪਿਆ। ਉਹਦਾ ਪੁੱਤਰ ਦਾ ਸੰਸਕਾਰ ਕੀਤਾ, ਲਿਫਾਫੇ ਦੇ ਵਿੱਚ ਪਾ ਕੇ ਉਹਦੇ ਅਸ ਜਿਹੜੇ ਉਹਦੇ ਫੁੱਲ ਹੈ ਉਹ ਲੈ ਕੇ ਤੁਰਦੇ ਬਣੇ। ਪਿੱਛੇ ਛੋਟੇ ਛੋਟੇ ਬੱਚੇ ਸਨ, ਉਹਨਾਂ ਦਾ ਭਾਰ ਇਸ ਬਜ਼ੁਰਗ ਦੇ ਮੋਢਿਆਂ 'ਤੇ ਪਿਆ। ਗੁਰੂ ਪਿਆਰੇ ਜੇ ਆਪ ਜੀ ਵਾਜਬ ਸਮਝੋ ਕੋਈ ਵੀ ਸਾਧ ਸੰਗਤ ਦਾ ਮੈਂਬਰ, 5-7-10 ਡਾਲਰ ਇਹਨਾਂ ਨੂੰ ਜ਼ਰੂਰ ਜਿਹੜਾ ਹੈ ਉਹ ਦੇ ਕੇ ਨਵਾਜਣਾ। ਆਪਾਂ ਕਿਸੇ ਸਿਰਫ ਅਤੇ ਸਿਰਫ ਇਹਨਾਂ ਨੂੰ ਵੱਖਰੇ ਤੌਰ ਤੇ ਉਹ ਦੇਣਾ। ਜਸੇ ਨੂੰ ਭੇਟਾ ਜਿਹੜੀ ਹੈ ਤੁਸੀਂ ਜੋ ਵੀ ਦੇਵੋਗੇ ਉਹ ਠੀਕ ਹੈ। ਦਾਸ ਵੱਲੋਂ ਇਹਨਾਂ ਨੂੰ $100 ਜਿਹੜਾ ਹੈ ਵੱਖਰਾ ਮੈਂ ਆਪਣੀ ਘਰ ਕਮਾਈ ਵਿੱਚੋਂ ਜ਼ਰੂਰ ਇਹਨਾਂ ਨੂੰ ਦੇਵਾਂਗਾ। ਆਫੀ ਨੂੰ ਬੇਨਤੀ ਹੈ ਭਾਈ ਜ਼ਰੂਰ ਜੋ ਵੀ ਤਿਲਫਲ ਹੋਇਆ ਇਹਨਾਂ ਦੀ ਝੋਲੀ ਵਿੱਚ ਪਾਉਣਾ, ਕਿਉਂਕਿ ਇਹ ਜਿਹੜੇ ਉਹ ਬੱਚੇ ਆ ਸਾਡੇ ਪ੍ਰਚਾਰਕ ਦੇ ਬੱਚੇ ਆ, ਸਾਡੇ ਸਿੱਖ ਪੰਥ ਦੇ ਬੱਚੇ ਆ। ਇਹ ਹੋਣੀ ਕਿਸੇ ਦੇ ਨਾਲ ਕਦੇ ਵੀ ਹੋ ਸਕਦੀ ਹੈ। ਭਾਈ ਰਣਜੀਤ ਸਿੰਘ ਰਾਏ ਵੱਲੋਂ ਵੀ ਜਿਹੜੇ $50 ਉਹ ਦਿੱਤੇ ਗਏ ਆ, ਅਤੇ ਇਹ ਬੇਨਤੀ ਹੈ ਜ਼ਰੂਰ ਇਹ ਸਾਡੇ ਬਾਪੂ ਦੀ ਜਿਹੜੀ ਮਾਂ ਹੈ ਪਾਪਾ ਰਲ ਕੇ ਸਾਰਿਆਂ ਨੇ ਇਹ ਹਾਨੀ ਹੈ। ਆਪ ਹੀ ਨੂੰ ਬੇਨਤੀ ਹੈ ਇਸ ਬਜ਼ੁਰਗ ਨੂੰ ਬਾਅਦ ਵਿੱਚ ਜਾਂ ਜਦੋਂ ਵੀ ਸਮਾਂ ਹੋਏ ਜਾਂ ਕਿਸੇ ਇੱਧਰ ਸਾਨੂੰ ਕਿਸੇ ਦੇ ਸਕਦੇ ਹੋ, ਇਹਨਾਂ ਦੀ ਆਪਣੀ ਕਿਰਤ ਕਮਾਈ ਵਿੱਚੋਂ $5-$10-$50 ਜਿਹੜੇ ਜ਼ਰੂਰ ਬਾਜਵਾ ਸਾਹਿਬ ਵੱਲੋਂ ਵੀ $20 ਜਿਹੜੇ ਦਿੱਤੇ ਗਏ ਇਹ ਜ਼ਰੂਰ ਆਪ ਨੂੰ ਬੇਨਤੀ ਹੈ ਭਾਈ। ਸਾਨੂੰ ਕੋਈ $5-$10 ਦਾ ਫਰਕ ਨਹੀਂ ਪੈਂਦਾ, ਪਰ ਉੱਥੇ ਜਾ ਕੇ ਜਦੋਂ ਪੈਸੇ ਕਨਵਰਟ ਹੁੰਦੇ ਉਹਨਾਂ ਬੱਚਿਆਂ ਦੀ ਪੜ੍ਹਾਈ, ਉਹਨਾਂ ਦੀ ਰਿਹਾਇਸ਼, ਉਹਨਾਂ ਦਾ ਲਾਈਫ ਦਾ ਸਾਰਾ ਜਿਹੜਾ ਜ਼ਿੰਮੇਵਾਰੀ ਹੈ ਇਸ ਬਜ਼ੁਰਗ ਦੇ ਸਿਰ ਤੋਂ ਜਿਹੜਾ ਥੋੜ੍ਹਾ ਬੜਾ ਭਾਰ ਕੱਟੇਗਾ, ਜ਼ਰੂਰ ਆਪ ਨੂੰ ਬੇਨਤੀ ਹੈ ਜ਼ਰੂਰ ਪ੍ਰਵਾਨ ਕਰਨੀ। ਆਓ ਇੱਕ ਘੰਟੇ ਵਾਸਤੇ ਤਕਰੀਬਨ ਜਿਹੜਾ ਹੈ 1 ਘੰਟਾ 10 ਮਿੰਟ ਵਾਸਤੇ ਭਾਈ ਸਾਹਿਬ ਭਾਈ ਪੂਰਨ ਸਿੰਘ ਜੀ ਅਰਸ਼ੀ, ਭਾਈ ਬਲਵਿੰਦਰ ਸਿੰਘ ਜੀ ਕੋਮਲ, ਭਾਈ ਅਰਸੀਲਾ ਜੀ ਪ੍ਰੇਮ ਸਿੰਘ ਜੀ ਅਰਸੀਲਾ ਔਰ ਚਰਨਜੀਤ ਜੀ ਸਿੰਘ ਸੋਹਲ ਜਿਹੜੇ ਸੰਗੀ ਮਾਸਟਰ ਹਨ, ਬਹੁਤ ਹੀ ਪੰਥ ਦਾ ਪ੍ਰਸਿੱਧ ਜਥਾ ਹੈ, ਉਹਨਾਂ ਨੇ 1 ਘੰਟਾ 10 ਮਿੰਟ ਵਾਸਤੇ 12:30 ਗੁਰ ਇਤਿਹਾਸ ਸਰਵਣ ਕਰਾ ਕੇ ਆਪ ਜੀ ਨੂੰ ਨਾਲ ਕਰੇਗਾ। ਆਓ ਉਹਨਾਂ ਤੋਂ ਜੋ 12:30 ਸਰਵਣ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। Well,

प्यारे खालसा जी, हाजरी दर प्रवान करने फतेह का उत्तर फतेह देने की कृपालता बख्शो। सावधानी एकाग्र चित होके सारे सिख संगत आपो अपने अरसना तो गज के कहो जी वाहेगुरु जी का खालसा वाहेगुरु जी की फतेह। सिख संगतां दे दर्शन दीदारे करके नहत मन प्रसन्न है। आप तुसी धंता जरूर जी वड्डियां पागां वाले जी, भावें कि रोजाना ही तुसी गुरु दरबार च नतमस्तक होण वास्ते आउंदे जी, जिवें जिवें तुहानूं समां मिलदा है, पर विशेष तौर ते जिहड़े हफ्तावारी दीवान हुंदे ने, इह दीवान साडे जिवें अज आपां अठवें बाबा नानक साहिब सतगुरु गुरु हरकृष्ण साहब महाराज जी दे अवतार धारण की खुशी अंदर जो गुरु दरबार च दीवान सजा रहे हैं, जो ये अज का महान पवित्र अहम दिहाड़ा है, जिवें भाई साहब भाई गुरदास जी ने बड़ा सुंदर लिखा है, ਗੁਰਬਾਣੀ ਤਿੰਨਾਂ ਗੁਰਸਿੱਖਾਂ ਪਿੱਛਲ ਰਾਤੀ ਉੱਠ ਬਹਿੰਦੇ। ਗੁਰਬਾਣੀ ਤਿੰਨਾਂ ਗੁਰਸਿੱਖਾਂ ਅੰਮ੍ਰਿਤ ਵੇਲੇ ਸਾਨਾ ਬਹਿੰਦੇ। ਗੁਰਬਾਣੀ ਤਿੰਨਾਂ ਗੁਰਸਿੱਖਾਂ ਸਾਧ ਸੰਗਤ ਚਲ ਜਾਏ ਬਹਿੰਦੇ। ਗੁਰਬਾਣੀ ਤਿੰਨਾਂ ਗੁਰਸਿੱਖਾਂ ਭਾਏ ਭਗਤ ਗੁਰਪੁਰਬ ਕਰਦੇ ਮਨ ਵੇਲੇ ਕਰ ਮੇਲ ਮਿਲਾਉਂਦੇ। ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਐਸੇ ਗੁਰੂ ਕੇ ਸਿੱਖਾਂ ਤੋਂ ਬਲਹਾਰੇ ਜਾਣਾ ਚਾਹੀਦਾ ਹੈ, ਜਿਹੜੇ ਸਤਿਗੁਰੂ ਸਾਹਿਬਾਨਾਂ ਦੇ ਪ੍ਰਕਾਸ਼ ਦਿਹਾੜੇ ਜਾਂ ਹੋਰ ਸੂਰਬੀਰ ਯੋਧਿਆਂ ਦੇ ਇਸ ਤਰ੍ਹਾਂ ਪਵਿੱਤਰ ਦਿਹਾੜੇ ਆਪਾਂ ਬੜੇ ਪਿਆਰ ਸਤਿਕਾਰ ਸ਼ਰਧਾ ਭਾਵਨਾ ਨਾਲ ਮਨਾਉਂਦੇ ਹਾਂ। ਮੇਰੇ ਪਾਤਸ਼ਾਹ ਦੀ ਪਾਵਨ ਪਵਿੱਤਰ ਬਾਣੀ ਦਾ ਫਰਮਾਨ ਹੈ, ਧੰਨ ਧੰਨ ਧੰਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ, ਜਨ ਆਵਨ ਕਾ ਇਹ ਸਵਾਉ, ਜਨ ਕੈ ਸੰਗ ਜਿਤ ਆਵੈ ਨਾਉ, ਆਪ ਮੁਕਤ ਮੁਕਤ ਕਰੇ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਧੰਨ ਧੰਨ ਪਿਤਾ, ਧੰਨ ਧੰਨ ਕੁਲ, ਧੰਨ ਧੰਨ ਸੋ ਜਨਨੀ, ਜਿਨ ਗੁਰੂ ਜਣਿਆ ਮਾਇ। ਉਹ ਪਿਤਾ ਧੰਨ ਹੈ, ਉਹ ਮਾਤਾ ਧੰਨ ਹੈ, ਜਿਨ੍ਹਾਂ ਦੇ ਗ੍ਰਹਿ ਵਿਖੇ ਅੱਜ ਅੱਠਵੇਂ ਪਾਤਸ਼ਾਹ ਸਤਿਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਨੇ ਅਵਤਾਰ ਧਾਰਨ ਕੀਤਾ। ਗੁਰਸਾਈ ਤੁਲਸੀਦਾਸ ਨੇ ਇੱਕ ਬੜਾ ਵਧੀਆ ਦੋਹਰਾ ਲਿਖਿਆ, ਉਹ ਕਹਿੰਦਾ ਹੈ ਮਾਂ ਪੁੱਤਰ ਜਣਨਾ ਹੀ ਤਾਂ ਬੇਸ਼ੱਕ ਜਣੀ, ਪਰ ਪੁੱਤਰ ਜਣ ਤੋਂ ਪਹਿਲਾਂ ਆਪਣੇ ਮਨ ਵਿੱਚ ਇੱਕ ਖਿਆਲ ਜ਼ਰੂਰ ਪੈਦਾ ਕਰ। ਤੇਰਾ ਜੀਵਨ ਇੰਨਾ ਉੱਚਾ ਅਤੇ ਸੁੱਚਾ ਹੋਵੇ, ਤੇਰੀ ਭਗਤੀ ਇੰਨੀ ਹੋਵੇ, ਤੇਰੀ ਕੁੱਖ ਤੋਂ ਜਨਮ ਲੈਣ ਵਾਲਾ ਉਹ ਗੁਰੂ ਕਹਿਲਾਉਣ ਦਾ ਹੱਕਦਾਰ ਹੋ। ਵੈਸੇ ਉਹਨਾਂ ਨੇ ਚਾਰ ਗੱਲਾਂ ਸਾਹਮਣੇ ਰੱਖੀਆਂ ਨੇ। ਉਹ ਕਹਿੰਦੇ ਨੇ ਜੇ ਗੁਰੂ ਨਹੀਂ ਤੇ ਉਹ ਸੂਰਮਾ ਜ਼ਰੂਰ ਹੋਵੇ, ਜੇ ਉਹ ਸੂਰਮਾ ਨਹੀਂ ਤੇ ਭਗਤ ਜ਼ਰੂਰ ਹੋਵੇ, ਜੋ ਭਗਤ ਨਹੀਂ ਤੇ ਵਰਦਾਨੀ ਜ਼ਰੂਰ ਹੋਵੇ। ਉਹ ਕਹਿੰਦੇ ਨੇ ਜੇ ਚੌਵਾਂ ਗੱਲਾਂ ਵਿੱਚੋਂ ਤੇਰਾ ਪੁੱਤਰ ਇੱਕ ਗੱਲ ਉੱਤੇ ਵੀ ਪਹਿਰੇਦਾਰ ਨਹੀਂ, ਮਾਂ ਤੈਨੂੰ ਮੈਂ ਅਪੀਲ ਕਰਦਾ ਹਾਂ, ਤੈਨੂੰ ਮੈਂ ਇੱਕ ਸੁਝਾਅ ਦਿੰਦਾ ਹਾਂ, ਆਪਣੀ ਸੁੰਦਰਤਾ ਸਾਂਭ ਕੇ ਰੱਖ, ਕਾਹਨੂੰ ਰੂਪੋਂ ਕੁਰੂਪ ਵਿਗੜਦੀ, ਇਹ ਵੀ ਕੋਈ ਦੂਜੀ ਰਹਿ ਨਹੀਂ, ਕੋਈ ਸ਼ੱਕ ਨਹੀਂ। ਫੁੱਲ ਪਹਿਲਾਂ ਸੀਨੇ ਵਿੱਚ ਛੇਕ ਕਰਾਉਂਦਾ ਹੈ, ਫਿਰ ਕਿਸੇ ਗਲੇ ਦਾ ਹਾਰ ਬਣਦਾ। ਕਲ ਪਹਿਲਾਂ ਘੜੀ ਜਾਂਦੀ ਹੈ,

ਸ਼ੈਤਾਨੀਆਂ ਵੀ ਧਰਮ ਦਿੰਦੀਆਂ ਨੇ। ਅਤੇ ਕੌੜਾ ਸੱਚ ਇਹ ਹੈ ਆਪਾਂ ਸਾਰੇ ਇੱਕ ਹਾਂ, ਆਪਾਂ ਸਾਰੇ ਇੱਕ ਪਰਿਵਾਰ ਦੇ ਰੂਪ ਵਿੱਚ ਬੈਠੇ ਹਾਂ, ਪਰਿਵਾਰ ਦੇ ਰੂਪ ਵਿੱਚ। ਇਹ ਨਾ ਕਿਤੇ ਸਮਝ ਲੈਣਾ ਕਿ ਅਸੀਂ ਤੁਹਾਨੂੰ ਬੜੀ ਵੱਡੀ ਕੁਝ ਸਿੱਖਿਆ ਦੇਣ ਵਾਸਤੇ ਆਏ, ਕਿਉਂਕਿ ਸਤਿਗੁਰੂ ਤਾਂ ਉਹ ਸਰਬ ਕਲਾ ਸਮਰੱਥ ਆਪ ਤਖਤ ਤੇ ਸਭਾਏਵਾਨ ਨੇ, ਅਸੀਂ ਕੌਣ ਹੋ ਸਕਦੇ ਹਾਂ। ਆਪਾਂ ਇੱਕ ਵਿਚਾਰ ਹੀ ਕਰਨੀ ਹੈ, ਆਪਾਂ ਇੱਕ ਦੂਜੇ ਨਾਲ ਗੱਲਾਂ ਬਾਤਾਂ ਸਾਂਝੀਆਂ ਕਰਨੀਆਂ, ਜਾਂ ਇਹੋ ਕਹਿ ਸਕਦੇ ਹਾਂ ਗੁਰੂ ਬਾਬੇ ਦੇ ਆਪਾਂ ਗੁਣਾਂ ਦਾ ਗਹਿਣ ਕਰਨਾ, ਉਹਦੀਆਂ ਸਾਖੀਆਂ ਤੁਸੀਂ ਸੁਣਨੀਆਂ ਨੇ, ਅਸੀਂ ਸੁਣਾਉਣੀਆਂ ਨੇ। ਅਤੇ ਮੈਂ ਗੱਲ ਇਹ ਕੀਤੀ ਹੈ ਕਿ ਵਿਰਲੀਏ ਦੇਸ਼ ਭਗਤਾਂ ਨੂੰ, ਸੂਰਮਿਆਂ ਨੂੰ, ਦਾਨੀਆਂ ਨੂੰ, ਗੁਰੂਆਂ ਨੂੰ ਜਨਮ ਦਿੰਦੀਆਂ ਨੇ, ਅਤੇ ਬਹੁਤੀਆਂ ਦੇ ਭੂਤਾਂ ਪ੍ਰੇਤਾਂ ਨੂੰ ਜਨਮ ਦੇ ਦਿੰਦੀਆਂ। ਇਹ ਠੀਕ ਹੈ, ਮੇਰੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਕਿਹਾ ਕਿ ਔਰਤ ਨੂੰ ਕਦੇ ਵੀ ਨਿੰਦਣਾ ਨਹੀਂ ਚਾਹੀਦਾ, ਕਿਉਂਕਿ ਜਿਸ ਔਰਤ ਦੀ ਕੁੱਖੋਂ ਗੁਰੂ ਸੂਰਮੇ ਭਗਤ ਦਨ ਜਨਮ ਲੈਂਦੇ ਨੇ, ਉਸ ਔਰਤ ਨੂੰ ਤੁਸੀਂ ਤਲਾਕ ਵੀ ਦੇ ਦਿੱਤੀ ਹੈ। ਉਸ ਔਰਤ ਨੂੰ ਤਲਾਂਜਲੀ ਦੇ ਕੇ ਤੁਸੀਂ ਪਹਾੜਾਂ ਦੇ ਕਦਰਾਂ ਵਿੱਚ ਜਾ ਕੇ ਤਪੱਸਿਆ ਸਾਧੀ ਹੈ, ਤੇ ਤੁਹਾਨੂੰ ਲੰਬੀਆਂ ਲੰਬੀਆਂ ਜਟਾਂ ਵਧਾ ਲਈਆਂ ਨੇ, ਫਿਰ ਉਹੀ ਗ੍ਰਿਸ਼ਤ ਦੇ ਬੂਹੇ ਤੇ ਆ ਕੇ ਉਸੇ ਔਰਤ ਦੇ ਬੂਹੇ ਤੇ ਆਣ ਕੇ ਤੁਸੀਂ ਕਹਿੰਦੇ ਨੇ ਆਓ ਅਲਖ ਬਾਈ ਤਰੰਜਨ ਦੋ ਟੁਕੜੇ ਰੋਟੀ ਦੇ ਦਿਓ। ਸਤਿਗੁਰ ਨੇ ਪਾ ਜੋ ਖੇਡ ਲੈਣਾ ਹੋਏ ਅਤੀਤ ਗ੍ਰਿਸ਼ਤ ਕਰ ਦਿਓ, ਪਰ ਉਹਨੂੰ ਕਹਿ ਕਰ ਮੰਗਣ ਜਾਈ। ਮੇਰੇ ਪਾਤਸ਼ਾਹ ਨੇ ਕਿਉਂ ਕਿਹਾ ਭੰਡ ਜੰਮੀ ਹੈ, ਭੰਡ ਨਿਮੀ ਹੈ, ਭੰਡ ਮੰਗਣ ਵਿਆਹੋ, ਭੰਡੋ ਹੋਵੇ ਦੋਸਤੀ ਭੰਡੋ ਚੱਲਾ ਹੈ ਰਾਹੋ, ਭੰਡ ਬੂਆ ਭੰਡ ਭਾਲੀਐ, ਭੰਡ ਹੋਵੇ ਭਗਾਨ, ਸੋ ਕਿਉਂ ਬੰਦਾ ਆਖੀਐ ਜਿੱਤ ਜੰਮੇ ਰਾਜਾ। ਕਿਉਂ ਵਾਲਾ ਕਹਿਣਾ ਨਹੀਂ ਕਹਿਣਾ ਚਾਹੀਦਾ। ਬਾਣੀ ਇੱਕ ਪੱਖੀ ਨਹੀਂ, ਬਹੁ ਪੱਖੀ, ਧਿਆਨ ਦਿਆ ਇੱਕ ਪੱਖੀ ਬਹੁ ਪੱਖੀ ਹੈ। ਇੱਥੇ ਪਾਤਸ਼ਾਹ ਨੇ ਔਰਤ ਨੂੰ ਬੜਾ ਉੱਚਾ ਤੇ ਸੁੱਚਾ ਦਰਜਾ ਦਿੱਤਾ। ਦੂਜੇ ਬੰਨੇ ਮੇਰੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਨੇ ਇਹ ਵੀ ਕਹਿ ਦਿੱਤਾ ਹੈ, ਕੱਲੀ ਅੰਦਰ ਨਾਨਕਾ, ਜਿਨ੍ਹਾਂ ਦਾ ਅਵਤਾਰ ਪੁੱਤ ਜਨੂਰਾ, ਧੀ ਜਨੂਰੀ, ਜੋਰੂ ਜਿਨ੍ਹਾਂ ਦਾ ਸਿੱਖਦਾਰ ਹੈ। ਅਸਲ ਕਾਰਨ ਕੀ ਹੈ? ਜਦੋਂ ਔਰਤ ਧਰਮ ਛੱਡ ਦੇਵੇਗੀ, ਜਦੋਂ ਔਰਤ ਸ਼ਰਮ ਛੱਡ ਦੇਵੇਗੀ, ਖਿਮਾ ਕਰਨਾ, ਉਹਦੇ ਕੋਲ ਸੱਤ ਨਹੀਂ ਰਹੇਗਾ, ਉਹਦੇ ਕੋਲ ਹਲੀਮੀ ਨਹੀਂ ਰਹੇਗੀ। ਧੰਨ ਗੁਰੂ ਨਾਨਕ ਦੇਵ ਮਹਾਰਾਜ ਦੀ ਪਾਵਨ ਪੁੱਤਰ ਬਾਣੀ ਦਾ ਫਰਮਾਨ ਹੈ ਨਾ, ਰੰਨਾ ਹੋਈਆਂ ਬੋਧੀਆਂ। ਇੱਥੇ ਪਾਤਸ਼ਾਹ ਨੇ ਰੰਨਾ ਸ਼ਬਦ ਵਰਤਿਆ, ਰੰਨਾ ਹੋਈਆਂ ਬੋਧੀਆਂ, ਪੁਰਸ ਹੋਏ ਸਯਾਦ, ਸੀਲ ਸੰਜਮ ਸੁੱਧ ਪਨੀ, ਖਾਣਾ ਖਾਜ ਅਹਾਜ, ਸ਼ਰਮ ਕਿਆ ਕਰ ਆਪਣੇ, ਸ਼ਰਮ ਔਰਤ ਦਾ ਸਭ ਤੋਂ ਵੱਡਾ ਗਹਿਣ। ਮੈਂ ਪਹਿਲਾਂ ਖਿਮਾ ਮੰਗ ਚੁੱਕਾ ਤਾਂ ਆਪਾਂ ਸਾਰੇ ਇੱਕ ਹਾਂ। ਸ਼ਰਮ ਜਦੋਂ ਪਿੱਛੇ ਪੰਚਾਇਤੀ ਰੂਪ ਵਿੱਚ ਫੈਸਲੇ ਹੁੰਦੇ ਸਨ ਨਾ, ਤੇ ਬਜ਼ੁਰਗ ਪਿੰਡਾਂ ਦੀਆਂ ਸੱਥਾਂ ਵਿੱਚ ਬੈਠਣਾ, ਪੰਚਾਇਤੀ ਰੂਪ ਫੈਸਲੇ ਹੋਣੇ, ਤੇ ਉਦੋਂ ਕਈਆਂ ਬਜ਼ੁਰਗਾਂ ਦੇ ਵਿੱਚ ਕਹਿਣਾ ਯਾਰ ਫੈਸਲਾ ਨਿਬੇੜੋ, ਟੈਂਟਾ ਛੱਡੋ, ਹੁਣ ਇਹਨੂੰ ਕਿਸੇ ਦੀ ਸ਼ਰਮ ਨਹੀਂ, ਹੁਣ ਇਹਨੂੰ ਕਿਸੇ ਦੀ ਸ਼ਰਮ ਨਹੀਂ ਰਹੀ। ਜਦੋਂ ਔਰਤ ਕੋਲ ਸ਼ਰਮ ਨਹੀਂ ਰਹੇਗੀ, ਉਦੋਂ ਔਰਤ ਕੋਲ ਧਰਮ ਨਹੀਂ ਰਹੇਗਾ। ਪਾਤਸ਼ਾਹ ਕਹਿੰਦੇ ਸ਼ਰਮ ਕਿਆ ਕਰੇ ਆਪਣੇ, ਪੰਦ ਉੱਠ ਚੱਲੀ ਨਾਲ, ਉਹਨਾਂ ਬਾਪ ਦੀ ਮੇਰੇ ਪਾਤਸ਼ਾਹ ਨੇ ਕਹਿ ਦਿੱਤਾ ਹੈ ਨਾ, ਗਰੀ ਸ਼ੁਹਾਰੇ ਖਾਂਦੀਆਂ ਮਾਹਣ ਸੇਜੜੀਆਂ, ਉਹਨਾਂ ਨੂੰ ਕਿਹਾ ਹੈ ਤੇ ਜਿੱਥੇ ਗੁਰੂ ਸੂਰਮਿਆਂ ਭਗਤਾਂ ਦਾਨੀਆਂ ਜਨਮ ਦੇਣ ਵਾਲੀ ਮਾਂ ਹੈ, ਉੱਥੇ ਮੇਰੇ ਪਾਤਸ਼ਾਹ ਨੇ ਕਹਿ ਦਿੱਤਾ ਫਿਰ ਧੰਨ ਧੰਨ ਪਿਤਾ, ਧੰਨ ਧੰਨ ਕੁੱਲ, ਧੰਨ ਧੰਨ ਸੁਜਨਣੀ, ਜਿਨ ਗੁਰੂ ਜਣਿਆ ਮਾਏ। ਉਹ ਪਿਤਾ ਧੰਨ ਹੈ ਸਤਿਗੁਰੂ, ਗੁਰੂ ਹਰ ਰਾਇ ਸਾਹਿਬ ਮਹਾਨ, ਉਹ ਮਾਂ ਧੰਨ ਹੈ ਮਾਂ ਕ੍ਰਿਸ਼ਨ ਕੌਰ, ਜਿਨ੍ਹਾਂ ਦੀ ਕੁੱਖ ਨੂੰ ਭਾਗ ਲੱਗਾ, ਸੱਚ ਦਾ ਚੰਦਰਮਾ ਚੜਿਆ। ਜੋ ਭਾਵੇਂ ਕਿ ਇਸ ਤੋਂ ਪਹਿਲਾਂ ਜਦੋਂ ਰਾਮ ਰਾਏ ਦਾ ਜਨਮ ਹੁੰਦਾ ਹੈ, ਉਸੇ ਕੀਰਤਪੁਰ ਰਾਮ ਰਾਏ ਦਾ, ਤੇ ਕਹਿੰਦੇ ਕਿ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਨੇ ਪਹਿਲੀ ਤੱਕਣੀ ਵਿੱਚ ਹੀ ਕਹਿ ਦਿੱਤਾ ਸੀ ਕਿ ਦੂਜਾ ਗੁਰੂ ਘਰ ਪ੍ਰਥੀਆ ਆ ਗਿਆ, ਇਹ ਦੂਜਾ ਗੁਰੂ ਘਰ ਪ੍ਰਥੀਆ ਆ ਗਿਆ। ਪਰ ਜਦੋਂ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦਾ ਅਵਤਾਰ ਹੁੰਦਾ ਹੈ, ਉਦੋਂ ਕਹਿੰਦੇ ਸਤਿਗੁਰੂ ਗੁਰੂ ਹਰਿ ਸਾਹਿਬ ਮਹਾਰਾਜ ਕਹਿੰਦੇ ਨੇ ਕਿ ਆਪ ਕਹਿੰਦੇ ਨੇ ਕਿ ਇਹ ਮਹਾਨ ਪਰਉਪਕਾਰੀ ਹੈ, ਇਹ ਮਹਾਨ ਸੰਤ ਹੈ, ਇਹ ਮਹਾਨ ਸੂਰਮਿਆਂ ਵਾਲੇ ਜਿਨ੍ਹਾਂ ਵਿੱਚ ਗੁਣ ਹੋਣਗੇ। ਖੈਰ ਸਰਵਣ ਕਰਨਾ ਉਹ ਸਹਿਬ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਅਵਤਾਰ ਧਾਰ ਦੀ ਖੁਸ਼ੀ ਅੰਦਰ ਆਪਾਂ ਜੁੜ ਕੇ ਬੈਠੇ ਗੱਲ ਕਰ ਰਿਹਾ ਸਾਹਿਬ ਗੁਰਸਾਈ ਤੁਲਸੀ ਦਾਸ ਜੀ। ਉਹ ਕਹਿੰਦੇ ਨੇ ਜਨਣੀ ਜਨੇ ਤੋਂ ਭਗਤ ਜਨ, ਕਹਿ ਦਾਤਾ

ਕਈ ਜਪਦੀਆਂ ਸੂਰਮੇ ਕਈ ਭੂਤ ਭਲਾਵਾ। ਹੁਣ ਜਿਹਨੇ ਸੱਪਾਂ ਦੀਆਂ ਖੁੱਟਾਂ ਚ ਪਾਣੀ ਪਾਉਣਾ ਹੈ ਇਹ ਆਪਣੀਆਂ ਭੈਣਾਂ ਨਾਲ ਕਰਨਾ ਹੈ, ਜਿਹਨਾਂ ਨੂੰ ਕਰਵਾ ਚੌਥ ਦਾ ਵਰਤ ਰੱਖਣਾ ਖਿਮਾ ਕਰਨਾ, ਜਿਹਨਾਂ ਨੂੰ ਕਰਵਾ ਚੌਥ ਦਾ ਵਰਤ ਰੱਖਣਾ ਹੈ ਉਹਨੇ ਕਿਤੇ ਦੇਸ਼ ਭਗਤ ਨੂੰ ਜਨਮ ਦੇਣਾ, ਉਹਨੇ ਕਿਤੇ ਗੁਰੂ ਸੂਰਮੇ ਨੂੰ ਜਨਮ ਦੇਣਾ। ਨਹੀਂ ਨਹੀਂ ਨਹੀਂ, ਉਹ ਨਹੀਂ ਦੇ ਸਕੇਗੀ। ਕਹਿੰਦਾ ਵਿਰਲੇ ਵਿਰਲੇ ਸੂਰਮੇ ਜਗ ਜੱਪਣ ਮਾਵਾਂ, ਕਈ ਜਪਦੀਆਂ ਸੂਰਮੇ ਕਈ ਭੂਤ ਭਲਾਵਾਂ। ਮਨੀ ਸਿੰਘ ਦੇ ਵਾਂਗਰਾਂ ਬਦ ਬੰਦ ਕਟਾਵਾਂ, ਤਾਰੂ ਸਿੰਘ ਵਾਂਗਰਾ ਖੋਪਰੀ ਲਹਾਵਾਂ, ਸਿੰਘ ਮਹਤਾਬ ਸਿੰਘ ਵਾਂਗਰਾ ਸਿਰ ਮੱਸੇ ਦਾ ਲਿਆ। ਉਹ ਮਾਂ ਧੰਨ ਹੈ ਖੈਰ ਸਰਵਣ ਕਰਨਾ, ਜੋ ਉਹਨਾਂ ਬਚਪਨ ਦੇ ਉਹਨਾਂ ਦੇ ਕੌਤਕ ਬਾਲਾ ਪ੍ਰੀਤਮ ਸਹਿਬ ਸਤਿਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ, ਸਤਿਗੁਰੂ ਗੁਰੂ ਰਾਏ ਸਾਹਿਬ ਮਹਾਰਾਜ ਜੀ ਨੇ ਕਿਵੇਂ ਰਾਮ ਰਾਏ ਨੂੰ ਦਿੱਲੀ ਵਿੱਚ ਭੇਜਿਆ। ਰਾਮ ਰਾਏ ਨੇ ਆ ਪਾਤਸ਼ਾਹ ਔਰੰਗਜ਼ੇਬ ਦੀ ਖੁਸ਼ਾਮਦੀ ਕਰ ਲਈ, ਜਾਂ ਇਹੋ ਕਹਿ ਲਓ ਉਹਦੇ ਝਾਸੇ ਵਿੱਚ ਆ ਗਿਆ। ਅਤੇ ਔਰੰਗਜ਼ੇਬ ਨੇ ਕਿਹਾ ਸੀ ਕਿ ਮਿੱਟੀ ਮੁਸਲਮਾਨ ਕੀ ਪੇੜੇ ਪਈ ਘੁਮਿਆਰ ਕੀ ਦਾ ਅਖਰੀ ਅਰਥ ਕੀ ਹੈ। ਜਦੋਂ ਪ੍ਰਭਾਵ ਪਾਤਸ਼ਾਹ ਦਾ ਕਬੂਲ ਲਿਆ ਡੋਲ ਗਿਆ, ਸਤਿਗੁਰੂ ਗੁਰੂ ਹਰਿ ਸਾਹਿਬ ਮਹਾਰਾਜ ਨੇ ਕਿਹਾ ਰਾਮ ਰਾਏ ਵੇਖੀ ਕਿਤੇ ਗੁਰੂ ਦੇ ਸ਼ਬਦ ਦਾ ਆਸਰਾ ਨਾ ਛੱਡੀ, ਗੁਰੂ ਦੇ ਸ਼ਬਦ ਨਾਲ ਜੁੜ ਕੇ ਰਵੇਗਾ ਕਿ ਤੇਰੀ ਜੈ ਜੈਕਾਰ ਹੋਵੇਗੀ। ਜਦੋਂ ਕਰਾਮਾਤਾਂ ਦੇ ਰੂਪ ਵਿੱਚ ਪੈ ਗਿਆ ਡੋਲ ਗਿਆ ਤੇ ਕਿਹਾ ਮਿੱਟੀ ਮੁਸਲਮਾਨ ਕੀ ਨਹੀਂ ਮਿੱਟੀ ਬੇਈਮਾਨ ਕੀ ਹੈ। ਸਤਿਗੁਰੂ ਗੁਰੂ ਹਰਿ ਸਾਹਿਬ ਮਹਾਰਾਜ ਨੂੰ ਖਬਰ ਲੱਗਦੀ ਹੈ, ਪਾਤਸ਼ਾਹ ਕਹਿੰਦੇ ਕਿ ਇਹ ਸਾਡਾ ਅੱਜ ਪੁੱਤ ਪੁੱਤ ਨਹੀਂ ਹੈ, ਅੱਜ ਸਾਡਾ ਪੁੱਤ ਪੁੱਤ ਨਹੀਂ ਰਿਹਾ, ਜਿੱਧਰ ਇਹਦਾ ਮੂੰਹ ਹੈ ਉਧਰ ਹੀ ਚਲਾ ਜਾਵੇ। ਖੈਰ ਬੜੇ ਇਹਨੇ ਹੱਥ ਪੈਰ ਮਾਰੇ, ਕਾਮਯਾਬ ਆਖਰ ਨਕਾਰ ਨਾ ਹੋ ਸਕਿਆ। ਮਸੰਨਾ ਨੂੰ ਵੀ ਇਹਨੇ ਆਪਣੇ ਵੱਸ ਵਿੱਚ ਕਰ ਲਿਆ। ਮਸੰਨਾ ਨੇ ਵੀ ਕਹਿ ਦਿੱਤਾ ਸੀ ਕਿ ਅਸੀਂ ਜਿਹਨੂੰ ਮਰਜ਼ੀ ਗੁਰੂ ਬਣਾ ਦਈਏ ਸਾਡੇ ਹੱਥ ਦੇ ਇਹ ਖੇਡ ਹੈ। ਖੈਰ ਮਸੰਨਾ ਦੀ ਗਾਲ ਵੀ ਨਾ ਆਖਰ ਕਰ ਗਲੇ। ਧੰਨ ਗੁਰੂ ਹਰਿ ਸਾਹਿਬ ਮਹਾਰਾਜ ਨੇ ਕਹਿੰਦੇ ਕਿ ਇੱਕ ਵਾਰ ਇੱਕ ਬੰਦੇ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਬੈਠੇ ਪਾਠ ਕਰ ਰਹੇ ਨੇ, ਇੱਕ ਬੰਨੇ ਰਾਮ ਰਾਏ ਬੈਠੇ ਪਾਠ ਕਰ ਰਹੇ ਨੇ, ਦੋਨਾਂ ਚੌਂਕੀਆਂ ਉੱਤੇ ਪੋਥੀਆਂ ਨੇ ਪ੍ਰਕਾਸ਼ਮਾਨ ਨੇ, ਤੇ ਇੱਕ ਸਿੱਖ ਨੇ ਕੋਲੋਂ ਆਣ ਕੇ ਕਹਿੰਦਾ ਪਾਤਸ਼ਾਹ ਤੁਹਾਡੇ ਦੋਨੋਂ ਪ੍ਰਚੰਡ ਬੜੀ ਬਾਣੀ ਜਪਦੇ ਨੇ, ਕੋਈ ਪਤਾ ਨਹੀਂ ਲੱਗਦਾ ਕਿ ਕਿਹੜਾ ਤੁਹਾਡਾ ਸਰੂਪ ਕਿਹਦੇ ਵਿੱਚ ਹੋਵੇਗਾ। ਹੁਣ ਸਤਿਗੁਰੂ ਗੁਰੂ ਹਰਿ ਸਾਹਿਬ ਮਹਾਰਾਜ ਉਸ ਸਿੱਖ ਨੂੰ ਇੱਕ ਕੰਧੋਈ ਦਿੰਦੇ ਨੇ, ਇੱਕ ਸੂਈ, ਇੱਕ ਵੱਡੇ ਨੱਕੇ ਵਾਲੀ ਲੰਬੀ ਥੋੜ੍ਹੀ, ਉਹਨੂੰ ਆਉਂਦੇ ਨੇ ਕੰਧੋਈ। ਕਹਿੰਦੇ ਨੇ ਲੈ ਸਿੱਖਾ ਜੇ ਪਰਖ ਕਰਨੀ ਆ ਤੇ ਜਾ ਫਿਰ ਪਰਖ ਕਰ ਲਾ। ਹੁਣ ਜਿਸ ਚੌਂਕੀ ਉੱਤੇ ਪੋਥੀ ਪ੍ਰਕਾਸ਼ਮਾਨ ਹੈ ਹਰਿ ਸਾਹਿਬ ਕਰ ਰਹੇ ਨੇ, ਜਦੋਂ ਉਹਨੂੰ ਖੁਬੋਈ ਹੈ ਤੇ ਕਹਿੰਦੇ ਨੇ ਕਿ ਉਹ ਕੰਧੋਈ ਖੁੱਭੀ ਨੇ। ਜਿਸ ਪੋਥੀ ਉੱਤੇ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਪਾਠ ਕਰ ਰਹੇ ਨੇ, ਜਦੋਂ ਉਹਦੇ ਪਾਵੇ ਨਾਲ ਜਾ ਕੇ ਖੁਦੋਈ ਖੁਬੋਈ ਹੈ ਤੇ ਐਂ ਮੋਮ ਵਾਂਗ ਖੁਦੋਈ ਅੰਦਰ ਖੁਬਕੀ ਹੈ, ਇੰਨਾ ਨਿਰਮਲ ਹੈ ਮਨ ਹੈ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਾ। ਖੈਰ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਨੇ ਆਪਣਾ ਅੰਤਮ ਸਮਾਂ ਨੇੜੇ ਜਾਣ ਕੇ, ਜਾਂ ਇਹੋ ਕਹਿ ਸਕਦੇ ਹਾਂ ਰਾਮ ਰਾਏ ਇਮਾਨ ਤੋਂ ਡੋਲ ਗਿਆ, ਰਾਮ ਰਾਏ ਇਖਲਾਕ ਤੋਂ ਡੋਲ ਗਿਆ, ਇਮਾਨ ਰਾਮ ਰਾਏ ਜੋ ਔਰੰਗਜ਼ੇਬ ਪਾਤਸ਼ਾਹ ਦਾ ਖੁਸ਼ਾਮਦੀ ਬਣ ਗਿਆ। ਆਖਰ ਸਤਿਗੁਰੂ ਹਰਿ ਸਾਹਿਬ ਮਹਾਰਾਜ ਨੇ 9 ਅਕਤੂਬਰ 1661 ਨੂੰ ਜੋ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਨੂੰ ਇਹ ਗੁਰਦਾ ਗੱਦੀ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਤੇ ਬੈਠੇ ਬੈਠੇ ਪਾਠ ਸਰਵਣ ਕਰਦੇ ਕਰਦੇ ਹੀ ਇਉਂ ਆਪਾਂ ਕਹਿ ਸਕਦੇ ਹਾਂ ਜਿਉਂ ਜਲ ਮੈਂ ਜਲ ਆਏ ਕਟਾਣਾ ਇਉਂ ਜੋਤੀ ਸੰਗ ਜੋਤ ਸਮਾਨਾ, ਜੋ ਆਪਣੇ ਸਵਾਦ ਤਿਆਗੇ ਤੇ ਸਰੀਰਕ ਤੌਰ ਤੇ ਵਿਛੋੜਾ ਦੇ ਗਏ। ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੇ ਆਪਣੇ ਹੱਥੀ ਆਪਣੇ ਗੁਰਦੇਵ ਪਿਤਾ ਦਾ ਸੰਸਕਾਰ ਕੀਤਾ। ਸਿੱਖਾਂ ਵਿੱਚ ਭਾਵੇਂ ਬੜਾ ਗਮਗੀਰ ਦੇ ਮਾਹੌਲ ਸੀ, ਸਿੱਖ ਰੋ ਰਹੇ ਰੁਦਰ ਕਰ ਰਹੇ ਸਨ ਤੇ ਸਤਿਗੁਰੂ ਕ੍ਰਿਸ਼ਨ ਸਾਹਿਬ ਮਹਾਰਾਜ ਨੇ ਕਿਹਾ ਧੀਰ ਰੱਖੋ ਉਹ ਕਰਤੇ ਦੀ ਖੇਡ ਹੈ, ਉਹਦੇ ਭਾਵੇਂ ਨੂੰ ਕੋਈ ਟਾਲ ਨਹੀਂ ਸਕਦਾ। ਆਖਰ ਇਹ ਸਾਰੀਆਂ ਖਬਰਾਂ ਜਦੋਂ ਰਾਮ ਰਾਏ ਦੇ ਕੋਲ ਪਹੁੰਚ ਜਾਂਦੀਆਂ ਨੇ, ਰਾਮ ਰਾਏ ਨੇ ਪਾਤਸ਼ਾਹ ਔਰੰਗਜ਼ੇਬ ਨੂੰ ਫੇਰ ਕਿਹਾ ਪਾਤਸ਼ਾਹ ਮੈਂ ਤੁਹਾਨੂੰ ਪਹਿਲਾਂ ਵੀ ਬੇਨਤੀ ਕੀਤੀ ਹੈ ਕਿ ਇਸ ਵੇਲੇ ਜੋ ਮੇਰਾ ਹੱਕ ਬਣਦਾ ਸੀ ਗੱਦੀ ਉੱਤੇ ਬੈਠਣ ਦਾ, ਵੱਡਾ ਮੈਂ ਛੋਟੇ ਹੋ। ਔਰੰਗਜ਼ੇਬ ਨੇ ਅਰਸਲ ਵਿੱਚ ਅਰਜੀ ਖਾਰਜ ਕਰ ਦਿੱਤੀ। ਕਿਉਂ? ਔਰੰਗਜ਼ੇਬ ਸ਼ਾਹਜਹਾਂ ਪਾਤਸ਼ਾਹ ਦਾ ਛੋਟਾ ਪੁੱਤਰ, ਉਹ ਕਹਿੰਦਾ ਮੈਂ ਵੀ ਤਾਂ ਛੋਟਾ ਹੀ ਆ, ਮੈਂ ਵੀ ਤਖ਼ਤ ਤੇ ਆਇਆ ਹੀ ਨਾ,
ਤੇਰੇ ਵਿੱਚ ਕੋਈ ਕਰ ਨਹੀਂ ਸਕਦਾ। ਹਾਂ ਮੈਂ ਤੇਰੇ ਇੱਕ ਸਹਾਇਤਾ ਕਰ ਸਕਦਾ ਹਾਂ, ਇਹਨੂੰ ਜ਼ਕੀਰ ਦੇ ਦਾਂ। ਜਿੱਥੇ ਡੇਰਾ ਡੂਣ ਵਸਿਆ ਹੈ, ਤਿੰਨ ਪਿੰਡਾਂ ਦੀ ਜ਼ਕੀਰ ਬਾਦਸ਼ਾਹ ਔਰੰਗਜ਼ੇਬ ਨੇ ਰਾਮ ਰਾਏ ਨੂੰ ਦਿੱਤੀ। ਹੁਣ ਰਾਮ ਰਾਏ ਇੱਥੇ ਬੈਠਦਾ, ਇੱਥੇ ਰੁੱਝ ਗਿਆ। ਦੂਜੇ ਬੰਨੇ ਬਾਦਸ਼ਾਹ ਔਰੰਗਜ਼ੇਬ ਕੋਲ ਤਰ੍ਹਾਂ ਤਰ੍ਹਾਂ ਦੀਆਂ ਕਈ ਸ਼ਿਕਾਇਤਾਂ ਪੁੱਜਦੀਆਂ ਜਾ ਰਹੀਆਂ ਨੇ। ਆਖਿਰਕਾਰ ਰਾਮ ਰਾਏ ਨੇ ਮੌਕਾ ਕਾੜ ਕੇ ਫਿਰ ਜੋ ਬਾਦਸ਼ਾਹ ਔਰੰਗਜ਼ੇਬ ਕੋਲ ਜਾ ਕੇ ਫਰਿਆਦ ਕੀਤੀ। ਬਾਦਸ਼ਾਹ ਔਰੰਗਜ਼ੇਬ ਨੇ ਦੋ ਚਿੱਠੀਆਂ ਲਿਖੀਆਂ, ਸਤਿਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਨੇ ਕੋਈ ਜਵਾਬ ਨਹੀਂ ਦਿੱਤਾ। ਆਖਿਰਕਾਰ ਬਾਦਸ਼ਾਹ ਔਰੰਗਜ਼ੇਬ ਦੇ ਦਰਬਾਰ ਵਿੱਚ ਹੈ, ਬਾਦਸ਼ਾਹ ਔਰੰਗਜ਼ੇਬ ਦੇ ਦਰਬਾਰ ਵਿੱਚ ਮਿਰਜ਼ਾ ਰਾਜਾ ਜੈ ਸਿੰਘ। ਇਹ ਮਿਰਜ਼ਾ ਰਾਜਾ ਜੈ ਸਿੰਘ ਦਾ ਅਸਲ ਵਿੱਚ ਘਰਾਣਾ ਚੱਲਦਾ ਕਿੱਥੋਂ ਹੈ, ਇਹਦਾ ਮੁੱਢ ਕਤੀਮ ਕੀ ਹੈ? ਮੁੱਢ ਕਤੀਮ ਅਸਲ ਵਿੱਚ ਬਾਦਸ਼ਾਹ ਔਰੰਗਜ਼ੇਬ ਤੋਂ ਹੈ, ਅਕਬਰ ਬਾਦਸ਼ਾਹ ਤੋਂ ਜੁੜਦਾ। ਕੱਲ ਵੀ ਮੈਂ ਗੱਲ ਕੀਤੀ ਸੀ ਕਿ ਅਕਬਰ ਬਾਦਸ਼ਾਹ ਨੇ ਅਸਲ ਵਿੱਚ ਸੁਲ੍ਹਾ ਕੋਲ ਪੋਲਸੀ ਦਾ ਰਸਤਾ ਅਖਤਿਆਰ ਕੀਤਾ, ਜਾਂ ਇਹੋ ਕਹਿ ਸਕਦੇ ਹਾਂ ਇਹਨਾਂ ਕੋਲੋਂ ਡੋੜੇ ਲੈ ਵੀ ਨੇ ਅਤੇ ਡੋੜੇ ਦਿੱਤੇ ਵੀ ਨੇ। ਜਿਸ ਤਰ੍ਹਾਂ ਜਮੀ ਕੇ ਅਕਬਰ ਬਾਦਸ਼ਾਹ ਨੇ ਮੇਵਾੜ ਦੇ ਰਾਜੇ ਦੀ ਜੋਭਾ ਬਾਈ ਦਾ ਡੋੜਾ ਵਿਆਹ ਕੇ ਲਿਆਦਾ, ਉਸ ਦਿਨ ਮਾਨ ਸਿੰਘ ਨੂੰ ਸਰਕਾਰੀ ਮੁਲਾਜ਼ਮਤ ਮਿਲ ਗਈ। ਮਾਨ ਸਿੰਘ ਨੇ ਅਸਲ ਵਿੱਚ ਆਪਣੀ ਭੈਣ ਦਾ ਡੋਲਾ ਦਿੱਤਾ ਬਾਦਸ਼ਾਹ ਅਕਬਰ ਨੂੰ। ਤੇ ਆਖਿਰਕਾਰ ਜਿਹੜੇ ਕੁਝ ਰਾਜਪੂਤ ਅਣਖੀ ਸਨ, ਯੋਧੇ ਸਨ, ਜਿਨ੍ਹਾਂ ਵਿੱਚ ਜੈਮਲ ਅਤੇ ਫੱਤੇ ਦੀ ਗੱਲ ਆਉਂਦੀ ਹੈ, ਜਿਨ੍ਹਾਂ ਵਿੱਚ ਮਹਾਰਾਣਾ ਪ੍ਰਤਾਪ ਦੀ ਗੱਲ ਆਉਂਦੀ ਹੈ, ਜੈਮਲ ਅਤੇ ਫੱਤਾ ਲੜੇ ਨੇ ਮਰਦਾਂ ਵਾਂਗ, ਤੇ 74 ਮਨ ਪੱਕਾ ਜੰਜੂ ਤੋੜ ਕੇ ਅਕਬਰ ਬਾਦਸ਼ਾਹ ਨੇ ਜਿਹਨੇ ਚਤੌੜ ਫਤਿਹ ਕੀਤਾ ਹੈ, ਆਪਣੇ ਵਿਜੇ ਦੇ ਜਸ਼ਨ ਮਨਾਏ। ਇਹ ਬਾਦਸ਼ਾਹ ਅਕਬਰ ਨੇ ਸੁਲ੍ਹਾ ਕੋਲ ਪੋਸਤੀ ਦਾ ਰਸਤਾ ਅਖਤਿਆਰ ਕੀਤਾ। ਇਸੇ ਹੀ ਘਰਾਣੇ ਵਿੱਚੋਂ ਅੱਗੋਂ ਜਾ ਕੇ ਮਿਰਜ਼ਾ ਰਾਜਾ ਜੈ ਸਿੰਘ ਹੋਇਆ, ਜਿਹੜਾ ਕਿ ਬਾਦਸ਼ਾਹ ਔਰੰਗਜ਼ੇਬ ਦੇ ਦਰਬਾਰ ਦਾ ਇੱਕ ਨਿਕਟਵਰਤੀ ਜਰਨੈਲ। ਮਿਰਜ਼ਾ ਰਾਜਾ ਜੈ ਸਿੰਘ ਨੇ ਕਿਹਾ, ਬਾਦਸ਼ਾਹ ਗੁਰੂ ਇਸ ਤਰ੍ਹਾਂ ਨਹੀਂ ਆਵੇਗਾ, ਗੁਰੂ ਨਹੀਂ ਇਸ ਤਰ੍ਹਾਂ ਆਵੇਗਾ, ਗੁਰੂ ਨੂੰ ਨਿਮਰਤਾ ਨਾਲ ਬੁਲਾਇਆ ਜਾਵੇ, ਗੁਰੂ ਨੂੰ ਪਿਆਰ ਨਾਲ ਬੁਲਾਇਆ ਜਾਵੇ ਤੇ ਗੁਰੂ ਜ਼ਰੂਰ ਤੁਹਾਨੂੰ ਆਣ ਕੇ ਮਿਲਣਗੇ। ਕਿਉਂ? ਸਤਿਗੁਰੂ ਗੁਰੂ ਹਰਿਰਾਏ ਸਾਹਿਬ ਮਹਾਰਾਜ ਆਪਣੇ ਸਪੁੱਤਰ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਇਹ ਗੱਲ ਕਹਿ ਕੇ ਸਮਝੋਤੀ ਜੋ ਸਮੁੰਦਰ ਤੋਂ ਪਹਿਲਾਂ ਨੈ ਮਲੇਸ਼ ਕੋ ਦਰਸ਼ਨ ਦੇ ਹੈ, ਨੈ ਮਲੇਸ਼ ਕੋ ਦਰਸ਼ਨ ਦੇ ਹੈ। ਸਤਿਗੁਰੂ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੋ ਕਿ 2200 ਘੋੜ ਸਵਾਰ ਸਨ, 24 ਘੰਟੇ ਪਹਿਰੇਦਾਰ ਵਿੱਚ ਰਹਿੰਦੇ, ਅਸਲ ਵਿੱਚ ਬਾਦਸ਼ਾਹ ਔਰੰਗਜ਼ੇਬ ਨੂੰ ਪਤਾ ਸੀ ਕਿ ਮੇਰੇ ਭਰਾ ਦਾਰਾ ਦੀ ਅਮਦਾਦ ਇਸ ਗੁਰੂ ਹਰਿਰਾਏ ਸਾਹਿਬ ਮਹਾਰਾਜ ਨੇ ਕੀਤੀ ਹੈ। ਇਸ ਕਰਕੇ ਸਾਰੀਆਂ ਗੱਲਾਂ ਬਾਦਸ਼ਾਹ ਔਰੰਗਜ਼ੇਬ ਦੇ ਕੋਲ ਸਨ। ਮਿਰਜ਼ਾ ਰਾਜਾ ਜੈ ਸਿੰਘ ਨੇ ਰਾਏ ਦਿੱਤੀ ਕਿ ਇਸ ਵੇਲੇ ਗੁਰੂ ਨੂੰ ਇੱਕ ਨਿਮਰਤਾ ਭਰੀ ਚਿੱਠੀ ਲਿਖੀ ਜਾਵੇ। ਹੁਣ ਬਾਦਸ਼ਾਹ ਔਰੰਗਜ਼ੇਬ ਕਹਿੰਦਾ, ਮਿਰਜ਼ਾ ਰਾਜਾ ਜੈ ਸਿੰਘ ਇਹ ਕੰਮ ਫਿਰ ਤੂੰ ਕਰ, ਕਿਉਂਕਿ ਗੁਰੂ ਨੂੰ ਮੈਂ ਕਿਸੇ ਤਰੀਕੇ ਨਾਲ ਦਿੱਲੀ ਬੁਲਾਉਣਾ ਚਾਹੁੰਦਾ ਹਾਂ, ਅਗਰ ਗੁਰੂ ਮੇਰੇ ਸਾਹਮਣੇ ਆ ਜਾਵੇ ਤੇ ਦੂਜਾ ਇਹ ਮੇਰੀ ਸਮਝੋ ਇੱਕ ਜਿੱਤ ਹੋਵੇਗੀ, ਕਿਉਂਕਿ ਗੁਰੂ ਇਹਨਾਂ ਦੇ ਪਿਤਾ ਕਹਿ ਗਏ ਨੇ ਨੈ ਮਲੇਸ਼ ਕੋ ਦਰਸ਼ਨ ਦੇ ਹਨ ਤੇ ਮੈਂ ਇਸ ਗੁਰੂ ਨੂੰ ਆਪਣੇ ਕੋਲ ਸੱਜ ਕੇ ਉਹਦੇ ਦਰਸ਼ਨ ਕਰਾਂ, ਉਹਦੀਆਂ ਕਰਾਮਾਤਾਂ ਵੇਖਾਂ ਅਸਲ ਵਿੱਚ ਕੀ ਹੈ। ਮਿਰਜ਼ਾ ਰਾਜਾ ਜੈ ਸਿੰਘ ਦੀ ਸਲਾਹ ਮੰਨ ਕੇ ਹੁਣ ਆਪਣੇ ਵੱਲੋਂ ਪਰਸਰਾਮ ਦੀਵਾਨ, ਪਰਸਰਾਮ ਮਿਰਜ਼ਾ ਰਾਜਾ ਜੈ ਸਿੰਘ ਦਾ ਕਿ ਦੀਵਾਨ ਹੈ, ਉਹਨੂੰ ਚਿੱਠੀ ਦੇ ਕੇ ਕੀਰਤਪੁਰ ਸਾਹਿਬ ਕਿਵੇਂ ਭੇਜਦਾ, ਸਰਵਣ ਕਰਨਾ। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਕੀਰਤਪੁਰ ਸਾਹਿਬ ਦਰਬਾਰ ਸਜਾ ਕੇ ਬੈਠੇ ਨੇ ਤੇ ਮਿਰਜ਼ਾ

ਸਾਹਿਬ ਮਹਾਰਾਜ ਕਹਿੰਦੇ ਨੇ ਕਿ ਪੱਤਰਕਾਰ ਕਲ ਦੀ ਦੀਵਾਨ ਵਿੱਚ ਤੁਸੀਂ ਪੇਸ਼ ਕਰਨੀ। ਪਾਤਸ਼ਾਹ ਕਹਿੰਦੇ ਨੇ ਜੋ ਪੱਤਰਕਾਰ ਆਈ ਹੈ ਸਾਰੀ ਸੰਗਤ ਦੇ ਸਾਹਮਣੇ ਪੜ੍ਹ ਕੇ ਸੁਣਾਈ ਜਾਵੇ। ਕੀ ਪਾਤਸ਼ਾਹ ਕਹਿੰਦਾ? ਅਗਲੇ ਦਿਨ ਦਰਬਾਰ ਸਜਿਆ, ਸਹਿਬ ਸਤਿਗੁਰੂ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਤਖ਼ਤ ਤੇ ਸੁਭਾਏ ਮਾਣ ਨੇ, ਸੰਗਤਾਂ ਬੈਠੀਆਂ ਨੇ, ਪਰਸ ਰਾਤ ਨੇ ਬਾਦਸ਼ਾਹ ਔਰੰਗਜ਼ੇਬ ਅਤੇ ਮਿਰਜ਼ਾ ਰਾਜਾ ਜੈ ਸਿੰਘ ਵੱਲੋਂ ਜੋ ਬੇਨਤੀ ਪੱਤਰ ਲਿਖਿਆ ਉਹ ਪੜ੍ਹ ਕੇ ਸੁਣਾ ਦਿੱਤਾ। ਹੁਣ ਗੁਰੂ ਕੀ ਸੰਗਤ ਨੇ ਇੱਥੇ ਕਈ ਕਿਸਮ ਦੇ ਫੈਸਲੇ ਲੈਣ ਵਿੱਚ ਮਨ ਬਣਾ ਲਿਆ। ਕੋਈ ਸੰਗਤ ਕਹਿੰਦੀ ਕਿ ਪਾਤਸ਼ਾਹ ਤੁਹਾਨੂੰ ਦਿੱਲੀ ਨਹੀਂ ਜਾਣਾ ਚਾਹੀਦਾ, ਕਿਉਂਕਿ ਉਹ ਪਾਤਸ਼ਾਹ ਉਹੀ ਹੈ ਜਿਸ ਪਾਤਸ਼ਾਹ ਨੇ ਆਪਣੇ ਪਿਓ ਨੂੰ ਆਗਰੇ ਦੇ ਕਿਲੇ ਚ ਕੈਦ ਕਰਤਾ, ਜਿਹੜਾ ਆਪਣੇ ਬਾਪ ਦਾ ਵੀ ਬਣਿਆ, ਭਰਾਵਾਂ ਦਾ ਵੀ ਬਣਿਆ, ਭਤੀਜਿਆਂ ਦਾ ਵੀ ਬਣਿਆ, ਉਹ ਤੁਹਾਡਾ ਕਿੱਥੋਂ ਬਣੇਗਾ ਭਲਾ? ਪਾਤਸ਼ਾਹ ਮਾਈ ਸਤਿਗੁਰੂ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਨੇ ਸਿੱਖਾਂ ਨਾਲ ਫਿਰ ਵਿਚਾਰ ਕੀਤੀ, ਵਿਚਾਰ ਜਾਂ ਇਹੋ ਆਪਾਂ ਕਹਿ ਸਕਦੇ ਇਸ ਨਤੀਜੇ ਉੱਤੇ ਪੁੱਜੇ ਕਿ ਅਸੀਂ ਜਾਵਾਂਗੇ, ਕਿਉਂਕਿ ਮਿਰਜ਼ਾ ਜੈ ਸਿੰਘ ਜਿਹੜਾ ਅਸਲ ਵਿੱਚ ਗੁਰੂ ਘਰ ਦਾ ਸ਼ਰਧਾਲੂ ਸੀ, ਇਹ ਸ਼ਰਧਾਲੂ ਸੀ। ਹੁਣ ਇੱਕ ਬੰਨੇ ਬਾਦਸ਼ਾਹ ਔਰੰਗਜ਼ੇਬ ਦੀ ਇੱਕ ਨੀਤੀ ਹੈ, ਦੂਜੇ ਬੰਨੇ ਗੁਰੂ ਕੀ ਸੰਗਤ ਦਾ ਪਿਆਰ। ਸਤਿਗੁਰ ਕਹਿੰਦੇ ਅਸੀਂ ਗੁਰੂ ਕੀ ਸੰਗਤ ਦੇ ਪਿਆਰ ਨੂੰ ਮੁੱਖ ਰੱਖਦਿਆਂ ਹੋਇਆਂ ਜਾਵਾਂਗੇ ਜ਼ਰੂਰ, ਪਰ ਬਾਦਸ਼ਾਹ ਦੇ ਮੱਥੇ ਨਹੀਂ ਲੱਗਾ, ਕਿਉਂਕਿ ਗੁਰਦੇਵ ਪਿਤਾ ਦਾ ਹੁਕਮ ਸੀ ਨਹਿ ਕਲੇਸ਼ ਕੋ ਦਰਸ਼ਨ ਦੇ ਹੈ। ਅਸੀਂ ਬਾਦਸ਼ਾਹ ਦੇ ਮੱਥੇ ਨਹੀਂ ਲੱਗਾਂਗੇ, ਜਾਵਾਂਗੇ ਜ਼ਰੂਰ ਪਰ ਬਾਦਸ਼ਾਹ ਦੇ ਮੱਥੇ ਨਹੀਂ ਲੱਗਾਂਗੇ। ਇਹ ਖਬਰ ਕਹਿੰਦੇ ਨੇ ਕਿ ਜਦੋਂ ਮਿਰਜ਼ਾ ਰਾਜਾ ਜੈ ਸਿੰਘ ਨੂੰ ਲੱਗਦੀ ਹੈ ਤੇ ਮਿਰਜ਼ਾ ਰਾਜਾ ਜੈ ਸਿੰਘ ਨੇ ਵੀ ਇਹੀ ਗੱਲ ਲਿਖੀ ਸੀ, ਪਾਤਸ਼ਾਹ ਜਿਵੇਂ ਤੁਹਾਡਾ ਮਨ ਭਾਉਂਦਾ ਹੈ ਉਸ ਤਰ੍ਹਾਂ ਤੁਸੀਂ ਕਰਿਆ ਜੇ, ਜੇ ਤੁਸੀਂ ਦਰਸ਼ਨ ਦੇਣੇ ਨੇ ਪਾਤਸ਼ਾਹ ਨੂੰ ਦੇ ਦਿਆ, ਜੇ ਨਹੀਂ ਦੇਣੇ ਨਾ ਦਿਆ ਜੇ, ਪਰ ਦਿੱਲੀ ਦੀ ਸੰਗਤ ਦੀ ਬੇਨਤੀ ਨਾ ਠਕਰਾ, ਸਾਡੀ ਬੇਨਤੀ ਨਾ ਠਕਰਾ। ਪਾਤਸ਼ਾਹ ਇਸ ਲੰਬੀ ਵਿਚਾਰ ਕਰਨ ਤੋਂ ਬਾਅਦ ਨਤੀਜੇ ਤੇ ਪੁੱਜਦੇ ਨੇ ਕਿ ਅਸੀਂ ਦਿੱਲੀ ਜਾਵਾਂਗੇ। ਹੁਣ ਤਿਆਰੀ ਹੋ ਗਈ, ਗੁਰੂ ਕੀ ਸੰਗਤ ਉਹ ਨਾਲ ਤਿਆਰ ਹੋ ਗਈ ਜਾਣ ਵਾਸਤੇ, ਜਿੱਥੇ ਵੀ ਮੇਰੇ ਪਾਤਸ਼ਾਹ ਪੜਾਅ ਕਰਦੇ ਨੇ ਉੱਥੇ ਸੰਗਤਾਂ ਹੋਮ ਹੋਮ ਆ ਕੇ ਪਹੁੰਚਦੇ। ਕੀਰਤਨ ਤੋਂ ਜਦੋਂ ਰੋਪੜ ਪਹੁੰਚੇ ਨਾ ਤੇ ਇੱਕ ਸਿੱਖ ਨੇ ਆਣ ਕੇ ਮਗਰੋਂ ਖਬਰ ਦੇ ਦਿੱਤੀ, ਪਾਤਸ਼ਾਹ ਕਸ਼ਮੀਰ ਦੀ ਸੰਗਤ ਆ ਰਹੀ ਜੇ, ਮੇਰੇ ਪਾਤਸ਼ਾਹ ਰੁਕ ਗਏ। ਪਾਤਸ਼ਾਹ ਕਹਿੰਦੇ ਗੁਰੂ ਕੀ ਸੰਗਤ ਨੂੰ ਜੋ ਦਰਸ਼ਨ ਦੇਣ ਤੋਂ ਬਗੈਰ ਅਸੀਂ ਅੱਗੇ ਨਹੀਂ ਜਾਣਾ, ਕਿਉਂ ਗੁਰੂ ਕੀ ਸੰਗਤ ਪਿਆਰ ਦੀ ਖਿੱਚੀ ਸਾਡੇ ਵੱਲ ਆ ਰਹੀ ਹੈ, ਅਸੀਂ ਨਹੀਂ ਜਾਵਾਂਗੇ। ਇਸ ਤਰ੍ਹਾਂ ਵੱਖ ਵੱਖ ਪੜਾਵਾਂ ਥਾਣੀ ਵਿਚਰਦੇ ਹੋਏ ਮੇਰੇ ਪਾਤਸ਼ਾਹ ਜਦੋਂ ਬੈਠ ਪੰਜੋਖਰਾ ਸਾਹਿਬ ਪੁੱਜੇ ਨੇ, ਬਿਲਕੁਲ ਅੰਬਾਲੇ ਦੇ ਕੋਲ ਹੈ, ਇੱਥੇ ਪਾਤਸ਼ਾਹ ਦੀਵਾਨ ਸਜਾ ਕੇ ਬੈਠੇ ਨੇ। ਇੱਥੋਂ ਤੱਕ ਪੰਡਿਤ ਲਾਲ ਚੰਦ ਜਿਹਨੂੰ ਕਿ ਆਪੀ ਵਿਦਿਆ ਦਾ ਮਾਣ ਸੀ, ਹੰਕਾਰ ਸੀ, ਤੇ ਇੱਕ ਸਿੱਖ ਨੂੰ ਪੁੱਛਦਾ ਹੈ ਕੀ ਮਾਜਰਾ ਹੈ, ਉਹ ਆਪਣੀ ਬੋਲੀ ਚ ਕਹਿੰਦਾ ਕੀ ਮਾਜਰਾ ਹੈ, ਬੜੇ ਲੋਕ ਇਕੱਠੇ ਹੋਏ ਨੇ, ਤੇ ਸਿੱਖ ਕਹਿੰਦਾ ਕਿ ਧੰਨ ਪਾਤਸ਼ਾਹ ਸਾਹਿਬ ਸਤਿਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ। ਕਹਿੰਦਾ ਇੱਕ ਕ੍ਰਿਸ਼ਨ ਹੋਇਆ ਹੈ ਜਿਹਨੇ ਮੱਧ ਭਗਵਤ ਗੀਤਾ ਲਿਖੀ ਹੈ, ਤੇ ਇਹ ਉਹ ਕ੍ਰਿਸ਼ਨ ਇਹ ਹਰ ਕ੍ਰਿਸ਼ਨ ਜਾਨੀ ਕਿ ਵਾਦਾ ਕੀਤਾ ਹਰ ਕ੍ਰਿਸ਼ਨ, ਜੇ ਇਹ ਨਹੀਂ

ਦਿਨ ਹਰਗੋ ਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਤੇ ਫਿਰ ਅੱਗੇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ। ਕੇਵਲ ਇੱਕ ਪੰਕਤੀ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦਾ ਨਾਮ ਇੰਨੀ ਵਡਿਆਈ ਇੰਨੀ ਉਪਮਾ ਕੀਤੀ ਹੈ ਧੰਨ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਜੀ ਨੇ ਸਾਹਿਬ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਭਾਵੇਂ ਉਮਰ ਛੋਟੀ ਹੈ ਪਰ ਪਾਤਸ਼ਾਹ ਕਹਿੰਦੇ ਇਹ ਸਰੀਰ ਨਹੀਂ ਕਰਕੇ ਅਸੀਂ ਇੱਕ ਜੋਤ ਕਰਕੇ ਇਹ ਬਿਲਕੁਲ ਸੱਚ ਹੈ। ਜੋਤ ਪਹਿਲੀ ਪਾਤਸ਼ਾਹੀ ਤੋਂ ਲੈ ਕੇ ਦਸਵੀਂ ਪਾਤਸ਼ਾਹੀ ਤੱਕ ਇਹ ਪਾਤਸ਼ਾਹ ਕਹਿੰਦੇ ਜੋਤ ਤੋਂ ਬਾਅਦ ਜੁਗਤ ਸਹਾਏ ਸਹਿ ਕਾਇਆ ਫਿਰ ਪਲਟੀ ਕਾਇਆ ਵੀ ਪਲਟੀ ਹੋਈ ਹੈ। ਜੋਤ ਪਹਿਲੀ ਪਾਤਸ਼ਾਹੀ ਤੋਂ ਲੈ ਕੇ ਦਸਵੀਂ ਪਾਤਸ਼ਾਹੀ ਤੱਕ ਇੱਕ ਹੈ। ਉਹ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਪੰਜੋਖਰਾ ਸਾਹਿਬ ਬੈਠੇ ਨੇ ਉਹ ਪੰਡਿਤ ਲਾਲ ਚੰਦ ਅਕਸਰ ਤੁਸੀਂ ਬਹੁਤ ਵਾਰ ਸਾਹਿਬ ਦੀ ਸਰਵਣ ਕੀਤੀ ਹੈ ਤੇ ਥੋੜਾ ਜਿਹਾ ਪ੍ਰਸੰਗ ਯਾਨੀ ਕਿ ਸ਼ਾਂਤ ਰਸ ਵਿੱਚ ਇਹ ਗੱਲ ਸਭ ਕਹਿਣੀ ਪਵੇਗੀ। ਵੈਸੇ ਢਾਡੀਆਂ ਦਾ ਕੰਮ ਹੁੰਦਾ ਥੋੜਾ ਜਿਹਾ ਗਰਮ ਜੀਆਂ ਚੀਜ਼ਾਂ ਸੁਣਾਉਣੀਆਂ ਪ੍ਰਸੰਗ ਸ਼ੀਤੀ ਵਾਰਾਂ ਸੁਣਾਉਣੀਆਂ ਤੇ ਇਹ ਅਸੀਂ ਜਿਹੜਾ ਪ੍ਰਸੰਗ ਨਵਾਂ ਨਵਾਂ ਹੀ ਹੋਏ ਮੇਰੇ ਛੋਟੇ ਵੀਰ ਭਾਈ ਬਲਵਿੰਦਰ ਸਿੰਘ ਕਮਲ ਜੀ ਨੇ ਜਦੋਂ ਸਾਨੂੰ ਹੁਕਮ ਪੁੱਜਾ ਕਾਰਜਯੋਗ ਸਰਦਾਰ ਚਰਨਜੀਤ ਸਿੰਘ ਸਮਰਾ ਸਾਹਿਬ ਜੀ ਦਾ ਮੱਲੀ ਸਾਹਿਬ ਦਾ ਕਿ ਅਸੀਂ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ ਤੇ ਮੈਂ ਕਿਹਾ ਬਾਪੂ ਸੀਤਲ ਜੀ ਨੇ ਪ੍ਰਸੰਗ ਤਾਂ ਨਹੀਂ ਲਿਖਿਆ ਵੀ ਕੇਵਲ ਉਹਨਾਂ ਨੇ ਇੱਕ ਲੈਕਚਰ ਵੀ ਹਜ਼ੂਰ ਦਿੱਤਾ ਇੱਕ ਦਿਨ ਮੈਂ ਚੀਜ਼ਾਂ ਲਿਖ ਦੇਣਾ। ਮੈਂ ਕਿਹਾ ਬਹੁਤ ਵਧੀਆ ਗੱਲ। ਸੋ ਇਸ ਕਰਕੇ ਇਹਨਾਂ ਨੇ ਇੱਕ ਹਫ਼ਤੇ ਦੇ ਵਿੱਚ ਵਿੱਚ ਹੀ ਸਾਰਾ ਪ੍ਰਸੰਗ ਕਲਮਬੰਦ ਕੀਤਾ ਤੇ ਹੋ ਸਕਦਾ ਕੁਝ ਮਿਸਟੇਕ ਵੀ ਹੋ ਜਾਵੇ ਸਾਡੇ ਕੋਲ ਤੇ ਮਿਸਟੇਕ ਨੂੰ ਤੁਸੀਂ ਨਜ਼ਰਅੰਦਾਜ਼ ਕਰ ਲਿਆ ਜੇ, ਥੋੜ੍ਹੀਆਂ ਸਾਡੀਆਂ ਸੇਵਾਵਾਂ ਤੁਸੀਂ ਪਰਿਵਾਰ ਕਰ ਲਿਆ ਜੇ। ਜੋ ਇਸ ਵੀਕ ਦਾ ਆਖਰੀ ਦੀਵਾਨ ਹੈ, ਕੱਲ੍ਹ ਨੂੰ ਅਸੀਂ ਮਟੀਕੇ ਚਲੇ ਜਾਣਾ। ਇਸ ਦੇ ਨਾਲ ਨਾਲ ਬਹੁਤ ਹੀ ਅਤਿ ਸਤਿਕਾਰਯੋਗ ਜੋ ਸਕੱਤਰ ਸਾਹਿਬ ਵੀਰ ਚਰਨਜੀਤ ਸਿੰਘ ਸਮਰਾ ਸਾਹਿਬ ਜੀ ਨੇ ਜੋ ਮੇਰੇ ਨਾਲ ਇੱਕ ਹਮਦਰਦੀ ਪ੍ਰਗਟਾਈ ਹੈ, ਜਾਂ ਇਹ ਵੀ ਕਹਿ ਸਕਦਾ ਕਿ ਮੇਰੇ ਦੁੱਖ ਵਿੱਚ ਸ਼ਰੀਕ ਹੋਏ, ਮੇਰੇ ਦੁੱਖ ਵਿੱਚ ਸ਼ਰੀਕ ਹੋਏ ਨੇ ਤੇ ਮੇਰੇ ਕੋਲ ਸ਼ਬਦ ਨਹੀਂ ਕਿ ਮੈਂ ਉਹਨਾਂ ਪ੍ਰਤੀ ਕੋਈ ਸਟੇਜ 'ਤੇ ਕਹਾਂ, ਕਿਉਂਕਿ ਉਹਨਾਂ ਨੇ ਮੇਰੇ ਦੁੱਖ ਨੂੰ ਜਾਣਿਆ। ਇਹ ਬਿਲਕੁਲ ਸੱਚ ਹੈ, ਮਾਪਿਆਂ ਦੀਆਂ ਰੱਖੀਆਂ ਪੁੱਤਾਂ ਦੇ ਮੋਢਿਆਂ 'ਤੇ ਜਾਂਦੀਆਂ ਅਤੇ ਜਦੋਂ ਪੁੱਤਾਂ ਦੀਆਂ ਰੱਖੀਆਂ ਮਾਪਿਆਂ ਦੇ ਮੋਢਿਆਂ 'ਤੇ ਜਾਣ, ਸਿਆਣੇ ਕਹਿੰਦੇ ਉਦੋਂ ਕਹਿਤਾ ਵੀ ਹੁੰਦੀਆਂ। ਪਿਛਲੇ ਸਾਲ 9 ਮਈ ਨੂੰ ਮੈਂ ਬਿਹਤਰ ਸਪੀਡ ਆਪਣੇ ਹੱਥੀ ਆਪਣੇ ਪੁੱਤਾਂ ਸੰਸਕਾਰ ਕੀਤਾ ਹੈ। ਸੰਗਤਾਂ ਨੇ ਮੈਨੂੰ ਬੜਾ ਸਹਿਯੋਗ ਦਿੱਤਾ, ਜਥੇਬੰਦੀਆਂ ਨੇ, ਇੱਕ ਦੋ ਜਥੇਬੰਦੀਆਂ ਮੇਰੇ ਕੋਲ ਆਈਆਂ ਜਿਨ੍ਹਾਂ ਨੇ ਕਿਹਾ ਕਿ ਅਸੀਂ ਸੰਸਕਾਰ ਦਾ ਸਾਰਾ ਖਰਚਾ ਦੇ ਦਿਆ। ਘਬਰਾਓ, ਬਿਹਤਰ ਸਪੀਡ ਦੀਆਂ ਸੰਗਤਾਂ ਸਨ, ਟੀਕੇ ਦੀਆਂ ਸੰਗਤਾਂ ਸਨ, ਕੁਝ ਹੋਰ। ਜਦੋਂ ਮੈਂ ਨਿਊਯਾਰਕ ਗਿਆ ਉੱਥੋਂ ਦੇ ਸੰਗਤਾਂ ਦੇ ਰੇਜਮੈਂਟ ਹਿਲ ਬਾਬਾ ਮੱਖਣ ਸ਼ਾਹ ਪਾਉਣਾ, ਉੱਥੋਂ ਦੀ ਕਮੇਟੀਆਂ ਨੇ ਵੀ ਮੇਰਾ ਸਹਿਯੋਗ ਦਿੱਤਾ ਅਤੇ ਨਾਲ ਹੀ ਬੱਚਿਆਂ ਦਾ ਅਕਾਊਂਟ ਲੈ ਲਿਆ ਉਹਨਾਂ ਨੇ ਕਿ ਪੜ੍ਹਾਈ ਦਾ ਖਰਚਾ ਸੀ ਵੱਧ ਤੋਂ ਵੱਧ ਯਤਨ ਕਰਾਂ। ਖੈਰ ਦਿੱਤਾ ਮੈਂ ਇਸ ਗੱਲ ਤੋਂ ਕਿਉਂਕਿ ਉਹਨਾਂ ਦਾ ਮੈਂ ਰੋਮ ਰੋਮ ਧੰਨਵਾਦ, ਮੇਰੇ ਕੋਲ ਸ਼ਬਦ ਨਹੀਂ ਕਿ ਜਿਹਨਾਂ ਸ਼ਬਦਾਂ ਨਾਲ ਮੈਂ ਉਹਨਾਂ ਦਾ ਧੰਨਵਾਦ ਕਰ ਸਕਾਂ। ਜਾਂ ਇਹੋ ਕਹਿ ਲਓ ਮੇਰੇ ਪਾਤਸ਼ਾਹ ਜੀ ਵੀ ਕਹਿੰਦੇ ਨੇ ਗਰੀਬ ਦਾ ਮੂੰਹ ਗੁਰੂ ਦੀ ਗੋਲਕ, ਸਿੱਖ ਸਿੱਖ ਦੀ ਬਾਂਹ ਫੜ ਦੇਵੇ। ਅੱਜ ਠੀਕ ਹੈ ਅਸੀਂ ਲੰਗਰ ਬੜੇ ਲਾਉਂਦੇ ਹਾਂ, ਅਸੀਂ ਬੜਾ ਕੁਝ ਪੁੰਨਦਾਨ ਕਰਦੇ ਹਾਂ, ਪਰ ਜਦੋਂ ਹਕੀਕਤ ਰੂਪ ਵਿੱਚ ਅਸੀਂ ਆਪਣੇ ਆਂਢ ਗੁਆਂਢ ਵੇਖੀਏ ਨੇ, ਸਾਡਾ ਗੁਆਂਢ ਸਿੱਖ ਭਰਾ ਕਿਹੜਾ ਗਰੀਬ ਹੈ, ਕਿਹਦੇ ਬੱਚੇ ਪੜ੍ਹਨ ਵਾਲੇ ਨੇ, ਉਹਨਾਂ ਨੂੰ ਪੜ੍ਹਾ ਦਈਏ, ਉਹਦੇ ਤੋਂ ਵੱਡਾ ਦੁਨੀਆਂ 'ਤੇ ਕੋਈ ਪੁੰਨ ਹੋਰ ਦੂਜਾ ਹੋ ਹੀ ਨਹੀਂ ਸਕਦਾ। ਬਸ ਆਪਣੇ ਇਹ ਤੁਸੀਂ ਮੇਰੀ ਬਾਂਹ, ਮੈਂ ਕਿ ਸਿੱਖ ਕੌਮ ਦਾ ਨਿਮਾਣਾ ਪ੍ਰਚਾਰਕ ਹਾਂ, ਪ੍ਰਚਾਰ ਹੋਣ ਦੇ ਨਾਤੇ ਮੇਰੀ ਸਿੱਖ ਕੌਮ ਨੇ ਮੇਰੀ ਬਾਂਹ ਫੜੀ ਹੈ। ਇੱਥੋਂ ਦੀ ਕਮੇਟੀ ਨੇ ਵੀਰ ਚਰਨਜੀਤ ਸਿੰਘ ਸਮਰਾ ਸਾਹਿਬ ਜੀ ਨੇ ਮੇਰੇ ਵਾਸਤੇ ਅਪੀਲ ਕੀਤੀ ਹੈ, ਬੱਚਿਆਂ ਵਾਸਤੇ ਅਪੀਲ ਕੀਤੀ। ਮੈਂ ਉਹਨੂੰ ਦੱਸ ਰਿਹਾ ਸੀ ਕਿ ਬੱਚਿਆਂ ਦਾ ਅਕਾਊਂਟ ਹੈ ਸਿੱਧੇ ਤੁਸੀਂ ਬੱਚਿਆਂ ਦੇ ਅਕਾਊਂਟ 'ਚ ਭੇਜ, ਕਿਉਂਕਿ ਮਾਇਆ ਇਹ ਨਾਗਣੀ ਹੈ, ਡੰਗ ਮਾਰ ਜਾਂਦੀ ਹੈ, ਇਸ ਕਰਕੇ ਸਿੱਧਾ ਬੱਚਿਆਂ ਦੇ ਅਕਾਊਂਟ 'ਚ ਜਾਵੇ ਬੱਚਿਆਂ ਦੀ ਪੜ੍ਹਾਈ। ਬੇਟੀ ਨੇ ਪਲੱਸ ਟੂ ਕਰਕੇ ਮੈਡੀਕਲ ਵਿੱਚ ਜੋ ਜਾਂ ਜਿਹੜਾ ਬਾਹਰ ਆਉਣ ਵਾਸਤੇ ਆਈਲੈਟਸ ਦਾ ਕੋਰਸ ਜਾਂ ਤੱਕ ਉਹ ਦੇ ਦਿੱਤਾ, ਉਹਨੇ ਬੈਂਡ 7 ਬੈਂਡ ਆ ਗਏ ਨੇ ਉਹਦੇ। ਹੁਣ ਅਗਲਾ ਸਟੈਪ ਸਾਡਾ ਇਹ ਹੈ ਕਿ ਕਿੱਥੇ ਅਸੀਂ ਬੱਚੀ ਨੂੰ ਸੈੱਟ ਕਰਨਾ। ਬੱਚੀ ਦਾ ਇਹੋ ਹੀ ਮਨ ਹੈ ਕਿ ਜਿੱਥੇ ਮੇਰੇ ਪਾਪਾ ਸਨ ਮੈਂ ਉੱਥੇ ਜਾਣਾ, ਬਸ ਬੱਚੀ ਦੀ ਇਹੀ ਮਨ ਦੀ ਭਾਵਨਾ ਹੈ। ਅਤੇ ਸਤਿਗੁਰੂ ਮੈਂ ਰਹਿਮਤ ਕਰੇ ਤੁਸੀਂ ਹਮਦਰਦੀ ਪ੍ਰਗਟਾਈ ਹੈ। ਫਿਰ ਮੈਂ ਵੀ ਚਰਨਜੀਤ ਸਿੰਘ
ਸਿੰਘ ਸਮੁੱਚੀ ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਦਿਲ ਦੀਆਂ ਕਰਾਈਆਂ ਚੋਂ ਅਰਦਾਸ ਕਰਦਾ ਹਾਂ ਕਿ ਪਾਤਸ਼ਾਹ ਤੁਹਾਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਣ, ਸਤਿਗੁਰੂ ਤੁਹਾਡੀਆਂ ਕਿਰਤ ਕਮਾਈਆਂ 'ਚ ਬਰਕਤਾਂ ਪਾਉਣ, ਸਤਿਗੁਰੂ ਤੁਹਾਨੂੰ ਹਰ ਮਦਾਨੇ ਫਤਿਹ ਬਖਸ਼ਣ। ਇੱਕ ਵਾਰ ਸਾਰੀ ਸੰਗਤ ਆਪੋ ਆਪਣੇ ਰਸਨਾ ਤੋਂ ਗੱਜ ਕੇ ਕਹੋ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲ। ਹੁਣ ਪੰਡਿਤ ਹੰਕਾਰੀ ਲਾਲਚੰਦ ਕਹਿੰਦਾ ਹੈ, ਇੱਕ ਕ੍ਰਿਸ਼ਨ ਨੇ ਗੀਤਾ ਰਚੀ ਹੈ, ਤੁਸੀਂ ਹਰ ਕ੍ਰਿਸ਼ਨ ਨਾਮ ਪਾਇਆ, ਇੱਕ ਗੀਤਾ ਦੇ ਸਲੋਕ ਦੇ ਅਰਥ ਕਰ ਦਿਓ। ਸਾਹਿਬ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਕਹਿੰਦੇ ਨੇ ਕਿ ਪੰਡਿਤ ਜੀ, ਜੇ ਅਸੀਂ ਗੀਤਾ ਦੇ ਅਰਥ ਕਰ ਦਿੱਤੇ ਨਾ, ਲੋਕ ਕੁਝ ਹੋਰ ਗੱਲਾਂ ਕਹਿਣਗੇ, ਗੁਰੂ ਕਰਾਮਾਤੀ ਸੀ, ਇਹ ਗੁਰੂ ਪਿਤਾ ਜੀ ਦੇ ਬਖਸ਼ ਸੀ, ਫਿਰ ਕੀ ਹੋਇਆ ਜੇ ਇਹਨਾਂ ਨੇ ਪਹਿਲਾਂ ਪੜ੍ਹੀ ਹੋਵੇਗੀ ਗੀਤਾ। ਅਸੀਂ ਤੈਨੂੰ ਕਹਿੰਦੇ ਹਾਂ ਕਿ ਜਾ ਆਪਣੇ ਨਗਰ ਵਿੱਚੋਂ ਜਿਹੜਾ ਤੈਨੂੰ ਚੰਗਾ ਲੱਗਦਾ ਹੈ ਨਾ, ਜੋ ਤੂੰ ਤੇਰੇ ਮਨ ਚ ਆਉਂਦਾ ਹੈ, ਜਿਹਨੂੰ ਤੂੰ ਬਾਹ ਫੜ ਕੇ ਲਿਆ ਸਕਦਾ ਲੈ ਆ। ਹੁਣ ਪੰਡਿਤ ਹੰਕਾਰੀ ਲਾਲ ਚੰਦ ਪਿੰਡ ਵਿੱਚ ਜਾਂਦਾ ਹੈ, ਇਤਿਹਾਸ ਵਿੱਚ ਨਾਂ ਆਉਂਦਾ ਹੈ ਛੱਜੂ ਝੀਵਰ, ਨਾ ਸੁਣਦਾ ਹੈ ਤੇ ਨਾ ਬੋਲਦਾ ਹੈ, ਨਾ ਸੁਣਦਾ ਤੇ ਨਾ ਬੋਲਦਾ ਹੈ। ਘਰਾਂ ਵਿੱਚ ਪਾਣੀ ਜ਼ਰੂਰ ਢੋਂਦਾ ਹੈ, ਮਸ਼ਕ ਨਾਲ ਪਾਣੀ ਭਰ, ਪਿੱਛੇ ਜੇ ਚੱਲਦੇ ਨੇ ਸਨ ਘਰਾਂ 'ਚ ਪਾਣੀ ਮਸ਼ਕਾਂ ਨਾਲ ਢੋਣਾ। ਹੁਣ ਕਹਿੰਦਾ ਅੱਜ ਪਤਾ ਲੱਗੇਗਾ, ਗੁਰੂ ਨੇ ਕਿਹਾ ਕਿ ਜਿਹੜਾ ਤੈਨੂੰ ਮਨ ਭਾਉਂਦਾ ਫੜ ਲਿਆ, ਹੁਣ ਮੈਂ ਇਹਨੂੰ ਕਿਉਂ ਨਾ ਲੈ ਜਾਵਾਂ। ਹੁਣ ਛੱਜੂ ਝੀਵ ਨੂੰ ਫੜ ਕੇ ਬਾਹ ਤੋਂ ਬਗਲ ਵਿੱਚ ਗੀਤਾ ਕੱਛੇ ਮਾਰੀ ਹੈ, ਆ ਗਿਆ ਪਾਤਸ਼ਾਹ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜੇ ਕੋਲ, ਕਹਿੰਦਾ ਲਾਓ ਜੀ ਆ ਗਿਆ ਤੇ ਕਰਾਓ ਇਹਦੇ ਕੋਲੋਂ ਗੀਤਾ ਦੇ ਅਰਥ। ਹੁਣ ਸਾਹਿਬ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਨੇ ਜਦੋਂ ਵੇਰ ਦੀ ਨਿਗਾਹ ਕੀਤੀ ਉਹਦੇ ਉੱਤੇ, ਛੱਜੂ ਝੀਵ ਨੂੰ ਕਹਿੰਦਾ ਪਾਤਸ਼ਾਹ ਨੇ ਕਿਹਾ ਕਹਿੰਦਾ ਇਸ਼ਨਾਨ ਕਰਾਓ। ਸਿੱਖਾਂ ਨੇ ਕਹਿੰਦੇ ਇਸ਼ਨਾਨ ਕਰਾਇਆ, ਕਰਕੇ ਇਸ਼ਨਾਨ ਜਦੋਂ ਛੱਜੂ

ਚੰਦ ਛੜੀ ਲਾਈ ਪੰਡਿਤ ਲਾਲ ਚੰਦ ਹੰਕਾਰੀ ਉਹਨੇ ਕਹਿੰਦੇ ਕਿ ਗੀਤਾ ਦੇ ਕੁਝ ਸਲੋਕ ਉਚਾਰਨ ਕੀਤੇ ਦਸ ਕੁਐਸਚਨ ਕਹਿੰਦੇ ਰੱਖੇ ਸੁਣਾਉਂਦੇ ਛੱਤੂ ਜੀ ਗੁਰਦੇ ਸਾਹਮਣੇ ਤੇ ਉਹਦੇ ਅੱਖਰੀ ਅਰਥ ਵੀਹ ਤਰ੍ਹਾਂ ਦੇ ਕਰਕੇ ਛੱਤੂ ਜੀ ਬੰਨੇ ਰੱਖ ਦਿੱਤੇ ਆਖਰ ਪੰਡਿਤ ਲਾਲ ਚੰਦ ਹੰਕਾਰੀ ਮੇਰੇ ਪਾਤਸ਼ਾਹ ਦੇ ਚਰਨਾਂ ਵਿੱਚ ਜੰਝੂ ਲਾ ਕੇ ਪਰਾਂ ਸੁੱਟ ਦਿੱਤਾ ਮੇਰੇ ਪਾਤਸ਼ਾਹ ਕਹਿੰਦੇ ਨੇ ਕਿ ਪੰਡਿਤ ਜੀ ਜੰਝੂ ਪਾ ਲਓ ਕਹਿੰਦਾ ਨਹੀਂ ਹੁਣ ਇਹ ਜੰਝੂ ਨਹੀਂ ਪੈਂਦਾ ਗਾ ਅਸਲ ਵਿੱਚ ਇਹ ਜੰਝੂ ਇੱਕ ਵਿਤਕਰੇ ਦਾ ਜੰਝੂ ਹੈ ਵਿਤਕਰੇ ਦਾ ਜੰਝੂ ਜੇ ਤੁਸੀਂ ਪਿੱਛੇ ਥੋੜ੍ਹਾ ਜਿਹਾ ਚਲੇ ਜਾਓ ਸਾਹਿਬ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਆਜੂ 9 ਸਾਲ ਹੈ ਅਤੇ ਪੰਡਿਤ ਹਰਦਿਆਲ ਕਹਿੰਦਾ ਸੀ ਨਾਨਕ ਬ੍ਰਾਹਮਣ ਪਹਿਨਦਾ ਕੀਰੇ ਦਾ ਖੱਤਰੀ ਪਹਿਨਦਾ ਗੋਰੇ ਦਾ ਵੈਸ਼ ਪਹਿਨਦਾ ਕੇਰੇ ਦਾ ਅਤੇ ਸ਼ੂਦਰ ਨੂੰ ਕੋਈ ਅੱਖ ਦੇ ਤੇਰਾ ਜਨਮ ਖੱਤਰੀ ਘਰਾਣੇ 'ਚ ਹੋਇਆ ਤੈਨੂੰ ਦੂਹਰੇ ਧਾਗੇ ਦਾ ਜਨੂ ਪਹਿਨਾਇਆ ਜਾਣਾ ਮੇਰੇ ਪਾਤਸ਼ਾਹ ਨੇ ਉੱਥੇ ਫਿਰ ਸਵਾਲ ਕੀਤਾ ਕਿ ਪਾਇਆ ਸਬਰ ਦਾ ਕੀ ਹੈ ਨਾ ਪਾਇਆ ਵਿਗੜ ਦਾ ਕੀ ਹੈ ਤੁਸੀਂ ਸੁਣਿਆ ਹੋਵੇ ਮੇਰੇ ਪਾਤਸ਼ਾਹ ਨੇ ਭਾਗੇ ਜਾ ਕੇ ਜ਼ਰੂਰ ਨਹੀਂ ਭੇਜਿਆ ਜੇ ਇਹਦੀ ਤੁਸੀਂ ਇਹਨੂੰ ਗੌਹ ਨਾਲ ਵਾਚੋ ਖਿਮਾ ਕਰਨਾ ਅਸਲ ਵਿੱਚ ਸਾਡੀ ਲੜਾਈ ਦਾ ਮੁੱਢ ਉਦੋਂ ਬਚ ਗਿਆ ਸੀ ਸਾਡੀ ਲੜਾਈ ਦਾ ਮੁੱਢ ਉਦੋਂ ਬਚ ਗਿਆ ਸੀ ਜੇ ਮੇਰਾ ਬਾਬਾ ਨਾਨਕ ਧਾਗੇ ਦਾ ਜਿਨੂ ਪਹਿਨ ਲੈਂਦਾ ਨਾ ਤੇ ਸਾਨੂੰ ਲੜਾਈਆਂ ਲੜਨ ਦੀ ਲੋੜ ਹੀ ਨਹੀਂ ਸੀ ਪੈਣੀ ਕਿ ਬਾਬੇ ਨਾਨਕ ਨੇ ਧਾਗੇ ਦਾ ਜਿਨੂ ਪਹਿਨ ਲਿਆ ਤੇ ਬਸ ਬਖੇੜੇ ਖਤਮ ਲੜਾਈ ਦਾ ਮੁੱਢ ਉਦੋਂ ਤੋਂ ਵੱਧਾ ਐਸਾ ਅਜੇ ਤੱਕ ਅਸੀਂ ਲੜਾਈਆਂ ਲੜਦੇ ਹੀ ਆ ਰਹੇ ਔੜਾ ਸੱਚੇ ਅਜੇ ਤੱਕ ਲੜਾਈਆਂ ਲੜਦੇ ਆ ਰਹੇ ਹਾਂ ਨਾ ਜੇ ਬਾਬਾ ਨਾਨਕ ਧਾਗੇ ਦਾ ਜਿਨੂ ਪਹਿਨ ਲੈਂਦਾ ਨਹੀਂ ਸੀ ਲੜਾਈ ਲੜਨੀ ਪੈਣੀ ਸਾਨੂੰ ਮੇਰੇ ਪਾਤਸ਼ਾਹ ਨੇ ਨਹੀਂ ਪਹਿਨਿਆ ਮੇਰੇ ਪਾਤਸ਼ਾਹ ਕਹਿੰਦੇ ਨੇ ਦਇਆ ਕਪਾ ਸੰਤੋਖ ਸੂਤ ਜਦ ਗੰਢੀ ਸੱਤ ਵੱਟ ਇਹ ਜਨੇਊ ਜੀ ਕਾ ਹੈ ਤਾਂ ਪਾਣੇ ਘੱਟ ਨਾ ਉਹ ਟੁੱਟੇ ਨਾ ਮਰ ਲਗੇ ਨਾ ਉਹ ਚਲੇ ਨਾ ਜਾਏ ਧਰ ਸੋ ਮਾਨਸ ਨਾਨਕਾ ਜੋ ਗਲ ਕੱਲੇ ਭਾਈ ਮੇਰੇ ਪਾਤਸ਼ਾਹ ਨੇ ਨਹੀਂ ਪਹਿਨਿਆ ਉਹੀ ਪੰਡਿਤ ਜਿਹਦੇ ਗਲ ਚ ਦੂਹਰੇ ਧਾਗੇ ਤੀਰੇ ਧਾਗੇ ਦਾ ਜਨੇਊ ਹੈ ਤੇ ਉਹਨੇ ਲਾ ਕੇ ਜਨੇਊ ਜਦੋਂ ਸੁੱਟਿਆ ਮੇਰੇ ਪਾਤਸ਼ਾਹ ਕਹਿੰਦੇ ਨੇ ਪਹਿਨ ਲਓ ਕਹਿੰਦੇ ਨਹੀਂ ਜੀ ਹੁਣ ਇਹ ਜਨੇਊ ਏਕੇ ਦਾ ਨਹੀਂ ਇਹ ਜਨੇਊ ਇੱਕ ਵਿਤਕਰੇ ਦਾ ਹੈ ਇਸ ਕਰਕੇ ਮੈਂ ਹੁਣ ਜਨੇਊ ਨੂੰ ਪਹਿਨਿਆ ਗਾ ਪਾਤਸ਼ਾਹ ਦਾ ਇੰਨਾ ਸ਼ਰਧਾਲੂ ਬਣ ਗਿਆ ਗੁਰੂ ਘਰ ਦਾ ਬਰੀਤ ਬਣ ਗਿਆ ਜਦੋਂ ਕਲਗੀ ਵਾਲੇ ਪਾਤਸ਼ਾਹ ਮਾਰ ਕੇ ਦਰਬਾਰ ਗਿਆ ਖੰਡੇ ਬਾਟ ਦਾ ਅੰਮ੍ਰਿਤ ਛਕਿਆ ਤੇ ਚਮਕੌਰ ਦੀ ਗੜੀ ਦੇ ਵਿੱਚ ਮੈਦਾਨੇ ਜੰਗ ਵਿੱਚ ਲੜ ਕੇ ਸ਼ਹਾਦਤ ਪ੍ਰਾਪਤ ਕਰ ਗਿਆ ਐਸਾ ਮਹਾਨ ਇਹਦਾ ਇਹਦੇ ਜੀਵਨ ਵਿੱਚ ਪਲਟਾ ਆਇਆ ਜਿਹੜਾ ਛੱਜੂ ਜੀਵਨ ਛੱਜੂ ਜੀਵਨ ਨੂੰ ਪਾਤਸ਼ਾਹ ਨੇ ਇੰਨੀ ਬਖਸ਼ਿਸ਼ ਕੀਤੀ ਰਹਿਮਤ ਕੀਤੀ ਇਹ ਫਿਰ ਜਗਨਨਾਥ ਪੁਰੀ ਹੈ ਪੰਜਾਂ ਪਿਆਰਾਂ ਵਿੱਚੋਂ ਜਿਹੜਾ ਭਾਈ ਹਿੰਮਤ ਸਿੰਘ ਇੰਜਾ ਪਿਆਰਾ ਹੈ ਪ੍ਰਿੰਸੀਪਲ ਸੁਖਬੀਰ ਸਿੰਘ ਲਿਖਦੇ ਨੇ ਇਹ ਅਸਲ ਛੱਜੂ ਝੀਵਰ ਜੀ ਦੇ ਖਾਨਦਾਨ ਵਿੱਚ ਹੋਏ ਨੇ ਪੰਜਾਂ ਪਿਆਰਾਂ ਵਿੱਚ ਭਾਈ ਹਿੰਮਤ ਸਿੰਘ ਇੱਥੋਂ ਮੇਰੇ ਪਾਤਸ਼ਾਹ ਸੰਗਤ ਨੂੰ ਤਾਰਦੇ ਹੋਏ ਵੱਖ ਵੱਖ ਪੜਾਵਾਂ ਥਣੀ ਹੁੰਦੇ ਹੋਏ ਮੇਰੇ ਪਾਤਸ਼ਾਹ ਦਿੱਲੀ ਪਹੁੰਚੇ ਨੇ ਹੁਣ ਦਿੱਲੀ ਮਿਰਜ਼ਾ ਰਾਜਾ ਜੈ ਸਿੰਘ ਦੇ ਪਾਤਸ਼ਾਹ ਨੇ ਬੰਗਲੇ ਵਿੱਚ ਨਿਵਾਸ ਕੀਤਾ ਮਿਰਜ਼ਾ ਰਾਜਾ ਜੈ ਸਿੰਘ ਨੇ ਪਾਤਸ਼ਾਹ ਨੂੰ ਮੱਥਾ ਟੇਕਿਆ ਭਾਵਾਂ ਅਰਪਣ ਕੀਤੀਆਂ ਸੰਗਤਾਂ ਦੇ ਦਰਸ਼ਨ ਦਿਦਾਰੇ ਕੀਤੇ ਹੁਣ ਔਰੰਗਜ਼ੇਬ ਕਹਿੰਦਾ ਕਿ ਕਿਸੇ ਤਰੀਕੇ ਨਾਲ ਗੁਰੂ ਨੂੰ ਮੇਰੇ ਮੱਥੇ ਲਾ ਮਿਰਜ਼ਾ ਰਾਜਾ ਜੈ ਸਿੰਘ ਨੇ 2 ਵਾਰ ਬੇਨਤੀ ਕੀਤੀ ਪਾਤਸ਼ਾਹ ਕਹਿੰਦੇ ਨਹੀਂ ਬਿਲਕੁਲ ਗੱਲ ਗਲਤ ਹੈ ਕਿਉਂ ਕਿ ਸਾਡੇ ਗੁਰਦੇਵ ਪਿਤਾ ਦਾ ਹੁਕਮ ਹੈ ਨਹਿ ਮਲੇਸ਼ ਕੋ ਦਰਸ਼ਨ ਦੇ ਹਾਂ ਮਿਰਜ਼ਾ ਰਾਜਾ ਜੈ ਸਿੰਘ ਜੀ ਅਸੀਂ ਤੁਹਾਡੇ ਪ੍ਰੇਮ ਦਾ ਸਦਕਾ ਹੈ ਤੁਹਾਡੇ ਪ੍ਰੇਮ ਦਾ ਸਦਕਾ ਆਇਆ ਦਿੱਲੀ ਦੀ ਸੰਗਤ ਦਾ ਪਿਆਰ ਦਾ ਸਦਕਾ ਆਇਆ ਅਸੀਂ ਪਾਤਸ਼ਾਹ ਔਰੰਗਜ਼ੇਬ ਦੇ ਕਦੇ ਵੀ ਮੱਥੇ ਨਹੀਂ ਟਿਕਾਂਗੇ ਇਤਿਹਾਸ ਕਰਤਾ ਲਿਖਦਾ ਕਿ ਇੱਕ ਵਾਰ ਔਰੰਗਜ਼ੇਬ ਬੂਹੇ ਵਿੱਚ ਆ ਕੇ ਵੀ ਖਲੋ ਗਿਆ 2 ਘੰਟੇ ਬੂਹੇ 'ਚ ਖਲੋਤਾ ਰਿਹਾ ਸਤਿਗੁਰਾਂ ਦੀ ਸਿੱਖਾ ਮਹਾਰਾਜ ਕਹਿੰਦੇ ਨਹੀਂ ਬਿਲਕੁਲ ਦਰਵਾਜ਼ਾ ਨਹੀਂ ਖੋਲਣਾ ਆਖਿਰਕਾਰ ਔਰੰਗਜ਼ੇਬ ਕਹਿੰਦਾ ਮਿਰਜ਼ਾ ਰਾਜਾ ਜੈ ਸਿੰਘ ਨੂੰ ਕੋਈ ਵਸੀਲਾ ਕਰ ਉਹਨੇ ਕਿਹਾ ਇੱਕ ਘਰ ਕਿਹਾ ਉਹਨੇ ਕਿਹਾ ਰਾਣੀਆਂ ਮਿਰਜ਼ਾ ਰਾਜਾ ਜੈ ਸਿੰਘ ਦੀ ਪਟਰਾਣੀ ਜਿਹੜੀ ਹੈ ਕਹਿੰਦੇ ਨੇ ਕਿ ਬਾਕੀ ਜਿਹੜੀਆਂ ਗੋਲੀਆਂ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਮੇਰੇ ਵਾਲੇ ਕੱਪੜੇ ਪਾਓ ਮੇਰੇ ਵਾਲੇ ਗਹਿਣੇ ਪਹਿਨੋ ਅਤੇ ਗੁਰੂ ਦੀ ਅੱਜ ਪਰਖ ਕਰਨੀ ਹੈ ਅਤੇ ਸਤਿਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਨੂੰ ਕਿਹਾ ਕਿ ਪਾਤਸ਼ਾਹ ਅਸਲ ਵਿੱਚ ਔਰੰਗਜ਼ੇਬ ਤੁਹਾਡੀ ਕੋਈ ਪ੍ਰੀਖਿਆ ਕਰਨੀ ਚਾਹੁੰਦਾ ਹੈ ਇਹਦਾ ਭਾਵ ਇਹ ਸੀ ਕਿ ਜਦੋਂ ਇਹ ਰਾਣੀਆਂ ਦੇ ਕੋਲ ਗੁਰੂ ਜਾਵੇਗਾ ਤੇ ਮੈਂ
ਤਰੀਕੇ ਨਾਲ ਜਾ ਕੇ ਗੁਰੂ ਦੇ ਪੱਖੇ ਲਗਾਂਗਾ ਜਾਂ ਗੁਰੂ ਨੂੰ ਮੈਂ ਆਪਣੇ ਚਰਨਾਂ 'ਚ ਝੁਕਾਵਾਂਗਾ। ਜੋ ਇਹਨਾਂ ਦੇ ਪਿਤਾ ਦਾ ਹੁਕਮ ਹੈ ਉਹ ਸਮਝੋ ਟੁੱਟ ਜਾਵੇ। ਮਗਰ ਸੀ ਸਾਜਿਸ ਅਸਲ ਵਿੱਚ ਰਾਮ ਰਾਏ ਦੀ। ਰਾਮ ਰਾਏ ਦੇ ਮਨ 'ਚ ਇਹ ਸੀ ਕਿ ਜੇ ਔਰੰਗਜ਼ੇਬ ਦੇ ਮੱਥੇ ਲੱਗ ਗਿਆ ਗੁਰੂ, ਗੁਰੂ ਹਰਕ੍ਰਿਸ਼ਨ ਸਾਹਿਬ ਮੱਥੇ ਲੱਗ ਜਾਂਦੇ ਨੇ ਤੇ ਇਧਰੋਂ ਮਸੰਨਾ ਨੂੰ ਕਹਿ ਕੇ ਆ ਕੇ ਗੁਰੂ ਪਿਤਾ ਦਾ ਇਹਨੇ ਬਦਲ ਉਡਾਇਆ, ਮੈਂ ਤੱਕ ਪੰਕਤੀ ਉਡਾਈ ਹੈ, ਇਹਨੇ ਗੁਰੂ ਪਿਤਾ ਦਾ ਬਦਲ ਉਡਾ ਤਾ, ਇਸ ਕਰਕੇ ਗੱਦੀ ਦਾ ਦਾਅਵੇਦਾਰ ਮੈਂ। ਇਸ ਸਾਜਿਸ ਤਹਿਤ ਰਾਣੀਆਂ ਨੇ ਕਿਵੇਂ ਉਸ ਵੇਲੇ ਇਹਦੀ ਪਟਰਾਣੀ ਦੇ ਗੋਲੀਆਂ ਵਾਲੇ ਕੱਪੜੇ ਪਾਏ ਤੇ ਮਿਰਜ਼ਾ ਰਾਜਾ ਜੈਨ ਸਿੰਘ ਜਾ ਕੇ ਪਾਤਸ਼ਾਹ ਨੂੰ ਬੇਨਤੀ ਕਰਦਾ, ਪਾਤਸ਼ਾਹ ਆਪ ਮੇਰੇ ਮਹੱਲਾ ਵਿੱਚ ਚਰਨ ਪਾਓਗੇ। ਸਤਿਗੁਰੂ ਸਮਝ ਗਏ। ਪਾਤਸ਼ਾਹ ਕਹਿੰਦੇ ਕਿ ਜੈਨ ਸਿੰਘ ਅਸਲ ਵਿੱਚ ਤੂੰ ਛਿੜਕ ਗਿਆ, ਛਿੜਕ ਅਸੀਂ ਜਾਏ ਸਾਂ ਤੇਰੇ ਪਿਆਰ ਦਾ ਸਦਕਾ, ਗੁਰੂ ਦੀ ਸੰਗਤ ਦਾ ਪਿਆਰ ਦਾ ਸਦਕਾ ਆਏ ਸਾਂ, ਹੁਣ ਤੂੰ ਅਸਲ ਵਿੱਚ ਬਿਲਕੁਲ ਯਾਨੀ ਕਿ ਨੀਵੇਂ ਪੱਧਰ ਉੱਤੇ ਚਲਾ ਗਿਆ ਹੈ। ਜੇ ਤੇਰੀਆਂ ਰਾਣੀਆਂ ਦੀ ਫਰਕ ਕਰਦੀ ਗੱਲ ਹੈ, ਚੱਲ ਬਈ ਜਦੋਂ ਰਾਣੀਆਂ ਬੈਠੀਆਂ ਨੇ ਤੇ ਸਤਿਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜਿਸ ਪਟਰਾਣੀ ਨੇ ਗੋਲੀ ਵਾਲੇ ਕੱਪੜੇ ਪਾਏ ਸਨ ਉਹਦੇ ਸਾਹਮਣੇ ਜਾ ਕੇ ਕਹਿੰਦੇ ਪਟਰਾਣੀ ਕਦੇ ਨਕਲੀ ਭੇਸ ਧਾਰ ਨਹੀਂ ਕਰੀਦਾ, ਸਰਵਣ

ਸਤਿ ਮਾਰਗ ਦਾ ਰਸਤਾ ਪਾਤਸ਼ਾਹ ਨੇ ਦਰਸਾਇਆ ਤੇ ਨਾਲੇ ਪਾਤਸ਼ਾਹ ਨੇ ਸਿੱਖਿਆ ਦੇ ਕੇ ਕਿਹਾ ਰਾਣੀ ਜਦੋਂ ਅਕਾਲ ਪੁਰਖ

दिल्ली की संत हाहाकार कर मेरे पातशाह अज अखा क्यों नहीं खोल लै कहते मुठी मिट्टी है। दिल्ली की संत ने हाथ जोड़ के कहा पातशाह कोई अंतम संदेश तन गुरु हर कृष्ण साहब महाराज उस वे मुठी खोल के अपनी पावन रचना तो की कहते ने गुरु वसे बाबा बकाले संगत की कार आप संभाले अंतम वेले तन गुरु हर कृष्ण साहब महाराज ਕਿਵੇਂ ਉਸ ਬੰਗਲਾ ਸਾਹਿਬ ਦੇ ਪਾਵਨ ਪੁੱਤਰ ਦਾ ਅੱਜ ਅਸੀਂ ਗੁਰਦੁਆਰਾ ਬੰਗਲਾ ਸਾਹਿਬ ਕਹਿੰਦੇ ਹਾਂ ਇਹ ਰਾਜਾ ਮਿਰਜ਼ਾ ਜੈ ਸਿੰਘ ਦਾ ਬੰਗਲਾ ਸੀ ਇੱਥੇ ਮੇਰੇ ਪਾਤਸ਼ਾਹ ਨੇ ਕਿਵੇਂ ਆਪਣੇ ਸਵਾਲ ਤਿਆਗੇ ਅਤੇ ਜਿੱਥੇ ਮੇਰੇ ਪਾਤਸ਼ਾਹ ਦਾ ਅੰਤਮ ਸੰਸਕਾਰ ਕੀਤਾ ਗਿਆ ਦਿੱਲੀ ਵਿੱਚ

0: ਤੇਗ ਬਹਾਦਰ ਸਾਹਿਬ ਮਹਾਰਾਜ ਪਾਪਾ ਜੀ ਰੱਖਦੇ ਸੀ, ਦਾਦੇ ਦਾ ਭਰਾ, ਦਾਦੇ ਦੇ ਭਰਾ ਨੂੰ ਆਪਾਂ ਪਾਪਾ ਹੀ ਕਹਿੰਦੇ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਵੱਡੇ ਪਰਜੰਦ ਨੇ ਪਾਪਾ ਗੁਰਜਿੱਤਾ ਜੀ ਅਤੇ ਸਭ ਤੋਂ ਛੋਟੇ ਸਮੁੰਦਰ ਨੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ। ਬਾਬਾ ਗੁਰਜਿੱਤਾ ਜੀ ਦੇ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਉਤਰੇ ਸਨ, ਇਸ ਕਰਕੇ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਨੇ ਕਿਹਾ ਸੀ ਗੁਰੂ ਵਸੇ ਬਾਬਾ ਬਕਾਲੇ ਸੰਗਤ ਕੀ ਕਾਰ ਆਪਸ ਵਾਲੇ, ਕੁੱਲ ਚੁੱਕ ਦੀ ਖਿਮਾ ਗੁਰੂ ਕੀ ਸੰਗਤ ਵੱਲੋਂ ਅਸੀਸਾਂ ਦੇ ਤੌਰ 'ਤੇ ਬਹੁਤ ਸਾਰਾ ਪਿਆਰ ਪਹੁੰਚਿਆ। ਸਾਹਿਬਾਜੀਆਂ ਦਾ ਪ੍ਰਵਾਨ ਕਰਨ ਸਮੁੱਚੀ ਪ੍ਰਬੰਧਕ ਕਮੇਟੀ ਦਾ, ਗੁਰੂ ਨਾਨਕ ਨਾਮ ਲਿਆ ਸਿੱਖ ਸੰਗਤਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ, ਜਿਹਨਾਂ ਸਮਾਂ ਦੇ ਕੇ ਰੱਬ ਵਰਗੇ ਸੰਗਤਾਂ ਦੇ ਦਰਸ਼ਨ ਕਰਵਾਏ ਨੇ। ਫਿਰ ਮੈਂ ਦੁਬਾਰਾ ਆਪਣੇ ਵੱਲੋਂ ਜੋ ਮੇਰੇ ਦੁੱਖ ਵਿੱਚ ਸ਼ਰੀਕ ਤੁਸੀਂ ਹੋਏ ਜੇ ਵੀਰ ਚਰਨਜੀਤ ਸਿੰਘ ਸਮਰਾ ਸਾਹਿਬ ਜਿਨ੍ਹਾਂ ਨੇ ਮੇਰੇ ਵਾਸਤੇ ਹਮਦਰਦੀ ਪ੍ਰਗਟਾਉਂਦਿਆਂ ਆਇਆ ਅਪੀਲ ਕੀਤੀ ਹੈ, ਮੈਂ ਬੱਚਿਆਂ ਦਾ ਆਪਣੀ ਨੌਰਾਣੀ ਦਾ ਅਕਾਊਂਟ ਉਹਨਾਂ ਨੂੰ ਦੇ ਦਿੱਤਾ ਹੈ। ਮੈਂ ਕਿਹਾ ਫਿਰ ਤੁਸੀਂ ਸਿੱਧੇ ਬੱਚਿਆਂ ਨੂੰ ਤੁਸੀਂ ਭੇਜੋ, ਇਸ ਕਰਕੇ ਮੇਰੀ ਕੁਝ ਜ਼ਿੰਮੇਵਾਰੀ ਕੁਝ ਹੋਰ ਵੀ ਹੈ, ਇਸ ਕਰਕੇ ਕੁਝ ਮੇਰੀ ਆਪ ਤੁਸੀਂ ਆਪਾਂ ਸਾਰੇ ਗ੍ਰਿਸਤੀ ਹਾਂ, ਇਸ ਕਾਰਨ ਨੂੰ ਤੁਸੀਂ ਭਰੀ ਪ੍ਰਕਾਰ ਸਮਝਦੇ ਜੇ। ਮੈਂ ਨਹੀਂ ਚਾਹੁੰਦਾ ਕਿ ਇਹ ਬੱਚਿਆਂ ਦੇ ਜੋ ਹੈ ਬਿਲਕੁਲ ਉਹ ਸਿੱਧਾ ਬੱਚਿਆਂ ਦੇ ਖਾਤੇ ਵਿੱਚ ਜਾਵੇ, ਉਹਨਾਂ ਦੀ ਪੜ੍ਹਾਈ ਦੇ ਕੰਮ ਆ ਸਕੇ। ਹੋਰ ਚੁੱਕਦੀ ਜਿਵੇਂ ਢਾਡੀ ਜੱਥਾ ਭਾਈ ਪੂਰਨ ਸਿੰਘ ਅਰਸ਼ੀ ਪਿੰਡ ਸੁਲਤਾਨਵਿੰਡ ਸ਼ਬਾਸ਼ ਕਰੋਵੀ ਅੰਮ੍ਰਿਤਸਰ ਨਜ਼ਦੀਕ ਗੋਲਡਨ ਗੇਟ, ਸਰੰਗੀ ਮਾਸਟਰ ਭਾਈ ਚਰਨਜੀਤ ਸਿੰਘ ਸੋਲ ਗੁਰਦਾਸਪੁਰ, ਢਾਡੀ ਪ੍ਰੇਮ ਸਿੰਘ ਰਸੀਲਾ ਪਿੰਡ ਚਾਨੀਆਂ ਜ਼ਿਲ੍ਹਾ ਜਲੰਧਰ, ਅਤੇ ਵੀਰ ਬਲਵਿੰਦਰ ਸਿੰਘ ਜੀ ਕਮਲ ਮਾਛੀਵਾਲਾ। ਇਹ ਢਾਡੀ ਜੱਥਾ ਇਸ ਤਰ੍ਹਾਂ ਗੁਰੂ ਕੀ ਸੰਗਤ ਦੀ ਸੇਵਾ ਕਰ ਰਿਹਾ, ਇਤਨੀ ਸੇਵਾ ਪ੍ਰਵਾਨ ਕਰਨੀ। ਫੁੱਲ ਚੁੱਕਦੀ ਸੇਵਾ ਸਾਰੀ ਸੰਗਤ ਗੱਜ ਕੇ ਕਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਪਹਿਲਾਂ ਤਾਂ ਇਸ ਸਮੁੱਚੇ ਢਾਡੀ ਜੱਥੇ ਦਾ ਬਹੁਤ ਬਹੁਤ ਧੰਨਵਾਦ, ਔਰ ਨਾਲ ਨਾਲ ਧੰਨਵਾਦ ਤੁਹਾਡਾ ਸਾਰਿਆਂ ਦਾ, ਕਿਉਂਕਿ ਕੌਮ ਤੇਨ ਗਊ ਹੈ ਜਿਹੜੀ ਸੰਗਤ ਹੈ। ਤੁਸੀਂ ਇਹ $1800 ਜਿਹੜਾ ਇਕੱਠਾ ਕਰਕੇ ਦਿੱਤਾ ਇਸ ਦੁਖੀ ਪਰਿਵਾਰ ਦੇ ਲਈ, ਤੁਹਾਡੇ ਚਰਨਾਂ ਵਿੱਚ ਗੁਰੂ ਪਿਆਰਿਓ ਜਿਹੜਾ ਹੈ ਸੀਸ ਨਿਰਦਾ ਕਿ ਇਹ ਸਾਡੇ ਪ੍ਰਚਾਰਕ ਹੈ, ਇਹਨਾਂ ਦੇ ਉਪਰਾਲੇ ਨਹੀਂ ਚੱਲਦੇ। ਇਸ ਬਜ਼ੁਰਗ ਦੇ ਮੋਢਿਆਂ 'ਤੇ ਇੱਕ ਪਰਿਵਾਰ ਦਾ ਪੂਰਾ ਜਿਹੜਾ ਜ਼ਿੰਮੇਵਾਰੀ ਪੈ ਗਈ, ਪਰ ਜਿਵੇਂ ਉਹਨਾਂ ਨੇ ਦੱਸਿਆ ਕਿ ਸੰਗਤਾਂ ਜਿਹੜੀਆਂ ਉਹ ਭਾਵੇਂ ਗਏ ਹੋਏ ਪ੍ਰਾਣੀ ਨੂੰ ਤਾਂ ਵਾਪਸ ਨਹੀਂ ਲਿਆਉਂਦੀਆਂ, ਪਰ ਉਹ ਪਰਿਵਾਰਾਂ ਦੇ ਨਾਲ ਜਦੋਂ ਪ੍ਰਚਾਰਕਾਂ ਦੇ ਨਾਲ ਖੜ੍ਹਦੀਆਂ ਗੁਰੂ ਪਿਆਰਿਓ, ਫਿਰ ਬੰਦੇ ਦੀ ਰੂਹ ਖਿੜਦੀ ਹੈ ਅਤੇ ਦੂਜਿਆਂ ਨੂੰ ਵੀ ਇਹ ਮੈਸੇਜ ਮਿਲਦਾ ਕਿ ਸਿੱਖ ਕੌਮ ਜਿਹੜੀ ਹੈ ਸਾਡੀ ਬਾਲੀ ਵਾਰਸ ਬੈਠੀ ਹੈ ਪਿੱਛੇ ਸਾਡੇ ਬੱਚਿਆਂ ਨੂੰ ਸੰਭਾਲਣ ਲਈ। ਤੁਹਾਡੇ ਚਰਨਾਂ ਵਿੱਚ ਨਮਸਕਾਰ ਹੈ, ਜੋ ਆਪਣੇ ਆਪਣੀ ਕਿਰਤ ਕਮਾਈ ਵਿੱਚੋਂ ਦਸਵੰਧ ਕਰਕੇ ਇਹ $1800 ਜਿਹੜਾ ਹੈ ਉਹ ਭੇਟਾ ਕੀਤਾ। ਦਾਸ ਇਹਨਾਂ ਦੇ ਬੱਚਿਆਂ ਨੂੰ, ਕਿਉਂਕਿ ਇਹ ਵੀ ਇੱਕ ਵੱਡੀ ਗੱਲ ਹੈ ਜੋ ਇਹਨਾਂ ਨੇ ਕਹੀ ਹੈ, ਇਹਨਾਂ ਨੇ ਮੈਨੂੰ ਫੋਨ ਨੰਬਰ, ਉਹਨਾਂ ਦਾ ਫੋਨ ਨੰਬਰ ਵਗੈਰਾ ਸਾਰਾ ਦੇ ਦਿੱਤਾ। ਦਾਸ ਜਿਹੜਾ ਹੈ ਇਹ $1800 ਸਿੱਧਾ ਉਸ ਭੈਣ ਦੇ ਉਸ ਬੱਚੀ ਦੇ ਅਕਾਊਂਟ ਵਿੱਚ ਜਿਹੜਾ ਹੈ ਸਿੱਧਾ ਪਾ ਦੇਗਾ। ਆਪ ਜੀ ਦਾ ਬਹੁਤ ਧੰਨਵਾਦ। ਜਿਵੇਂ ਗਿਆਨੀ ਜੀ ਨੇ ਦੱਸਿਆ ਹੈ, ਗਿਆਨੀ ਪੂਰਨ ਸਿੰਘ ਜੀ ਅਰਸ਼ੀ ਜਿਨ੍ਹਾਂ 'ਤੇ ਸਤਿਗੁਰ ਜੀ ਦੀ ਪਾਰ ਕਿਰਪਾ ਹੈ, ਬੜੇ ਹੀ ਬੋਲ ਲਹਿਜੇ ਦੇ ਵਿੱਚ ਬੋਲਣ ਵਾਲੇ ਪ੍ਰਚਾਰਕ ਹਨ। ਉਹਨਾਂ ਦੇ ਨਾਲ ਜਿਹੜੇ ਸੰਗੀ ਮਾਸਟਰ ਭਾਈ ਚਰਨਜੀਤ ਸਿੰਘ ਜੀ ਸੋਹਲ, ਔਰ ਸਾਡਾ ਜਿਹੜਾ ਨੌਜਵਾਨ ਵੀਰ ਹੈ ਭਾਈ ਬਲਵਿੰਦਰ ਸਿੰਘ ਜੀ ਕੋਮਲ ਮਾਛੀਵਾੜੇ ਤੋਂ, ਇਸ ਮੇਰੇ ਵੀਰ ਨੇ ਆਹ ਸਾਰਾ ਪ੍ਰਸੰਗ ਜਿਹੜਾ ਹੈ ਇਹਨਾਂ ਦਿਨਾਂ ਦੇ ਵਿੱਚ ਲਿਖਿਆ। ਇੰਨੇ ਸੋਹਣੇ ਲਿਖਾਰੀ ਵੀ ਹੈ ਔਰ ਬਹੁਤ ਕਮਾਲ ਦੇ ਸਰੰਗੀ ਮਾਸਟਰ ਹੈ। ਅੱਜ ਹੁਣ ਇਹਨਾਂ ਦੀ ਡਿਊਟੀ ਜਿਹੜੀ ਹੈ ਉਹ ਘੱਟ 'ਤੇ ਲੱਗੀ ਹੈ, ਪਰ ਸਰੰਗੀ ਮਾਸਟਰ ਇੰਨੇ ਕਮਾਲ ਦੇ ਆ, ਬਹੁਤ ਅਲੱਗ ਜਿਹੜੇ ਸਰੰਗੀ ਮਾਸਟਰ ਹੈ। ਪਰ ਢਾਡੀ ਵੀ ਤਕੜੇ ਆ, ਲਿਖਾਰੀ ਵੀ ਤਕੜੇ, ਬਹੁਤ ਗੁਣ ਸਤਿਗੁਰ ਜੀ ਨੇ ਇਹਨਾਂ ਦੇ ਵਿੱਚ ਕੁੱਟ ਕੁੱਟ ਕੇ ਭਰੇ ਆ। ਅਤੇ ਦੂਜੇ ਸਾਡੇ ਵੀਰ ਭਾਈ ਪ੍ਰੇਮ ਸਿੰਘ ਜੀ ਚਾਨੀ ਆ, ਸਾਡੇ ਬਿਲਕੁਲ ਗੁਆਂਢੀ ਮੇਰੇ ਵੀਰ ਸਾਡੇ ਨਿਗਰਾਂ ਦੇ ਆ, ਇਹਨਾਂ 'ਤੇ ਵੀ ਸਤਿਗੁਰ ਜੀ ਦੀ ਅਪਾਰ ਕਿਰਪਾ। ਬਹੁਤ ਛੋਟੇ ਛੋਟੇ ਹੁੰਦੇ ਸੀ ਅਸੀਂ ਤਾਂ ਜਦੋਂ ਦੇ ਇਹਨਾਂ ਨੂੰ ਸੁਣਦੇ ਆਏ ਹਾਂ। ਭਾਈ ਨਛੱਤਰ ਸਿੰਘ ਜੀ ਲਹਿਰੀ ਗਮਟਾਲੀ ਨਗਰ ਬਿਲਗੇ ਦੇ ਲਾਗੇ ਦੇ, ਉਹ ਪਹਿਲੇ ਇਹਨਾਂ ਦੇ ਪ੍ਰਚਾਰਕ ਸੀ, ਉਹਨਾਂ ਦੇ ਨਾਲ ਇਹਨਾਂ ਨੇ ਸ਼ੁਰੂ ਕੀਤਾ ਸੀ, ਅਸੀਂ ਉਹ ਦਿਨ ਵੀ ਜਾਣਦੇ ਹਾਂ, ਉਹਨਾਂ ਦਿਨਾਂ ਨੂੰ ਵੀ ਦੇਖਿਆ। ਪਰ ਇਹਨਾਂ ਤੋਂ ਬੜਾ ਕੁਛ ਸਿੱਖਿਆ ਵੀ ਹੈ ਨਾਲ ਚੱਲ ਚੱਲ ਕੇ ਹਰ ਇੱਕ ਚੀਜ਼ਾਂ ਜਿਹੜੀਆਂ ਇਹਨਾਂ ਤੋਂ, ਅਤੇ ਸਤਿਗੁਰੂ ਜੀ ਨੇ ਇਹ ਜਿਹੜੀ ਹੈ ਕਿਰਪਾ ਕੀਤੀ ਹੈ, ਰਹਿਮਤ ਕੀਤੀ ਹੈ, ਸਾਨੂੰ ਇਸ ਜਥੇ ਨੂੰ ਇੱਥੇ ਸੱਦਣ ਲਈ ਵੀ ਬਹੁਤ ਦਿੱਕਤ ਆਈ, ਕਿਉਂਕਿ ਬੜੀ ਫਾਈਨੈਂਸ਼ਲੀ ਜਿਹੜੀ ਉਹ ਪ੍ਰੋਬਲਮ ਹੈ, ਹਰ ਇੱਕ ਜਥੇ ਨੂੰ ਬੁੱਕ ਨਹੀਂ ਕਰ ਸਕਦੇ ਕਿਉਂਕਿ ਪੈਸਾ ਵੀ ਦੇਖਣਾ ਪੈਂਦਾ, ਗੁਰੂ ਘਰ ਦੇ ਜਿਹੜੀ ਮਾਇਆ ਹੈ ਉਹ ਵੀ ਦੇਖਣੀ ਪੈਂਦੀ, ਕਿੱਥੇ ਸਪੈਂਡ ਕਰੀਏ ਨਹੀਂ ਕਰੀਏ। ਇਹਨਾਂ ਵਿਚਾਰਿਆਂ ਨੇ ਬਹੁਤ ਸਮਾਂ ਜਿਹੜਾ ਹੈ ਉਹ ਸਾਨੂੰ ਫੋਨ ਕਰ ਕਰਕੇ, ਨਹੀਂ ਸਾਡੀ ਇੱਕ ਵੀਕ ਜਿਹੜੀ ਉਹ ਜ਼ਰੂਰ ਬੁੱਕ ਕਰੋ, ਇੱਕ ਵੀਕ ਜਿਹੜਾ ਸਾਨੂੰ ਜ਼ਰੂਰ ਸਮਾਂ ਦਿਓ। ਚਲੋ ਫਾਈਨਲੀ ਇਹਨਾਂ ਦਾ ਸਮਾਂ ਜਿਹੜਾ ਉਹ ਸਤਿਗੁਰੂ ਜੀ ਨੇ ਆਪ ਵਿੱਚ ਵਰਤ ਕੇ ਇਹ ਗੁਰਪੁਰਬ ਮਨਾਉਣਾ ਸੀ, ਇਹਨਾਂ ਦਾ ਇਹ ਬਣ ਗਿਆ। ਸਤਿਗੁਰੂ ਜੀ ਰਹਿਮਤ ਕਰੇ ਇਸ ਸਮੁੱਚੇ ਜਥੇ ਨੂੰ, ਖਿੜਤੀ ਕਲਾ ਦੇ ਰੋਗਤਾ ਆਪ ਸੱਚੀ ਪ੍ਰੇਮ ਜਵਾਕ ਜਿਹੜਾ ਹੈ ਬਖਸ਼ ਕੇ ਸਹਿ ਕੌਮ ਦੀਆਂ ਜਿਹੜੀਆਂ ਸਟੇਜਾਂ 'ਤੇ ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਨਾਲ ਸਮਾਵਾਂ ਕਰਨ ਦਾ ਬਲ ਉਦਮ ਅਤੇ ਇਰਸ਼ਾ ਸਤਿਗੁਰ ਜੀ ਬਖਸ਼ ਦੇਣ। ਗੁਰੂ ਪਿਆਰਿਓ ਇੱਕ ਵਾਰ ਫਿਰ ਤੋਂ ਆਪ ਸਮੁੱਚੀ ਸਾਧ ਸੰਗਤ ਨੂੰ ਅੱਠਵੇਂ ਪਾਤਸ਼ਾਹ ਭਾਵੇਂ ਗਿਆਨੀ ਜੀ ਜਿਵੇਂ ਦੱਸਦੇ ਸਨ ਕਿ ਜੋਤ ਪੋਹਾ ਜੋਤ ਸਾਹਿਬ ਸਹਿ ਕਾਇਆ ਫਿਰ ਪਲਟੀਏ ਦੇ ਮਹਾਂਵਾਕਾਂ ਅਨੁਸਾਰ ਆਪਾਂ ਕਹਿੰਦੇ ਅੱਠਵਾਂ ਜਾਮਾ, ਜਾਮਾ ਹੁੰਦਾ ਚੋਲਾ, ਸਿਰਫ ਅਤੇ ਸਿਰਫ ਜਿਹੜਾ ਚੋਲਾ ਬਦਲਦਾ ਰਿਹਾ, ਜਿਹੜੀ ਜੋਤ ਹੈ ਉਹ ਇੱਕੋ ਹੀ ਰਹੀ ਹੈ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਜਿਹੜੀ ਜੋਤ ਸੀਗੀ। ਆਪ ਨਾਰਾਇਣ ਕਲਾ ਧਾਰ ਜਗਮੈਂ ਪਰਵਰਿਓ, ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਉਸ ਪਰਮੇਸ਼ਰ ਦਾ ਰੂਪ ਜਿਹੜਾ ਬਣ ਕੇ ਇਹ ਅੱਠਵੀਂ ਜੋਤ ਦੇ ਵਿੱਚ ਆਏ, ਜਿਹਨਾਂ ਬਾਬਤ ਆਪਾਂ ਅੱਜ ਜਿਹੜਾ ਹੈ ਸਤਿਗੁਰੂ ਜੀ ਨੂੰ ਨਮਸਕਾਰ ਕੀਤੀ ਹੈ। ਇੱਕ ਵਾਰ ਫਿਰ ਤੋਂ ਸ਼੍ਰੀ ਹਰਿਕ੍ਰਿਸ਼ਨ ਧਿਆਈਏ, ਜਿਸ ਡਿੱਠੇ ਸਭ ਦੁੱਖ ਜਾਏ। ਸਤਿਗੁਰੂ ਜੀ ਤੁਹਾਨੂੰ ਸਭਨਾਂ ਨੂੰ ਆਪਣੇ ਦਿਲੋਂ ਕਰੋ ਗੁਰਸਿੱਖੀ ਜੀਵਨ ਸੇਵਾ ਸਿਮਰਨ ਦੀ ਦਾਤ ਬਖਸ਼ ਕੇ ਕਿਰਤਾਰਥ ਕਰਨ। ਗੁਰੂ ਪਿਆਰਿਓ ਸਭ ਤੋਂ ਵੱਡੀ ਦਾਤ ਜਿਹੜੀ ਸਤਿਗੁਰੂ ਜੀ ਦੇ ਚਰਨਾਂ ਵਿੱਚ ਮੰਗਣ ਵਾਲੀ ਉਹੀ ਹੈ ਕਿ ਬਿਣ ਤੁਧ ਹੋਰ ਜੇ ਮੰਗਣਾ ਸਰ ਦੁੱਖਾਂ ਕੇ ਦੁੱਖ, ਦੇਹੋ ਨਾਮ ਸੰਤੋਖੀ ਹੈ ਉਪਰੇ ਮਨ ਕੀ ਭੁਖਾਓ। ਗਿਆਨੀ ਜੀ ਨੂੰ ਬੇਨਤੀ ਕਰਦਾ ਭਾਈ ਗੁਰਦੀਪ ਸਿੰਘ ਜੀ ਨੂੰ ਉਹ ਸਮੁੱਚੇ ਢਾਡੀ ਜਥੇ ਨੂੰ ਜਿਹੜਾ ਹੈ ਸਿਰੋ ਪਾਉ ਦੀ ਦਾਤ ਜਿਹੜੀ ਸਤਿਗੁਰੂ ਜੀ ਦੇ ਚਰਨਾਂ ਵਿੱਚ ਭੇਟ ਕਰਨਗੇ। ਗਿਆਨੀ ਜੀ ਉਹਨਾਂ ਨੂੰ ਬੇਨਤੀ ਹੈ ਆਪਣੇ ਸਿਰੋ ਪਾਉ ਜਿਹੜੇ ਹੈ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ

ਦਾ ਬਹੁਤ ਬਹੁਤ ਧੰਨਵਾਦ, ਆਪ ਸਮੁੱਚੀਆਂ ਸਿੱਖ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਸ ਬਣਾਏ ਹੋਏ ਪ੍ਰੋਗਰਾਮ ਨੂੰ ਜਿਹੜਾ ਹੈ ਵਿੱਚ ਸੁਸ਼ੋਭਿਤ ਹੋ ਕੇ ਵਿੱਚ ਬੈਠ ਕੇ ਸਾਰਾ ਸੁਣਿਆ ਹੈ। ਔਰ ਆਪਾਂ ਆਪਣੇ ਸਤਿਗੁਰੂ ਜੀ ਨੂੰ ਸਮਰਪਿਤ ਹੋਏ। ਸਤਿਗੁਰੂ ਜੀ ਇਸੇ ਤਰ੍ਹਾਂ ਸਾਨੂੰ ਬਲ ਉਦਮ ਅਤੇ ਦਿਸ਼ਾ ਬਖਸ਼ਦੇ ਰਹਿਣ। ਆਓ ਕੀਰਤਨ ਦੀ ਪ੍ਰਾਰੰਭਤਾ ਨੂੰ ਅੱਗੇ ਤੋਰਦੇ ਹੋਏ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਆਪਣੇ ਗੁਰੂ ਘਰ ਦਾ ਹਜ਼ੂਰੀ ਰਾਗੀ ਜੱਥਾ ਜਿਹੜਾ ਹੈ ਉਹ 1:50 ਤੱਕ ਸੰਗਤਾਂ ਨੂੰ ਗੁਰਬਾਣੀ ਕੀਰਤਨ ਦੁਆਰਾ ਨਿਹਾਲ ਕਰਨਗੇ। ਵਾਹਿਗੁਰੂ ਜੀ ਕਾ।